ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਸੰਤੋਲੋ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਹੈ ਸੁਖ ਖਜ਼ਾਨੇ ਭਰਪੂਰ ਕਰਨੇ, ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨੀ।

ਸੁਣਿਆ ਮਿਹਰ ਭਰਿਆ ਤਰਖਣਾ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ ਸ਼ੁਕਰਾਨੇ ਵਜਾ ਸਰਦਾਰ ਹਰਪ੍ਰੀਤ ਸਿੰਘ ਮਨਦੀਪ ਸਿੰਘ।

ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਬੀਬੀ ਨਾਨੀ ਪ੍ਰਕਾਸ਼ ਕੌਰ ਜੀ ਲੰਗਰਾਂ ਲਈ 1100 ਰੁਪਏ ਆਦਰ ਹੋਏ। ਦੇਹ ਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ। ਕਾਕੀ ਬਲਵਿੰਦਰ

ਬਖਸ਼ਣੀ ਸਰਦਾਰ ਜਸਮੀਤ ਸਿੰਘ ਸੁਰਿੰਦਰ ਸਿੰਘ ਜੀ ਆਪ ਜੀ ਦੇ ਹਜ਼ੂਰੀ ਵਿੱਚ ਸਰਦਾਰ ਸੁਰਿੰਦਰ ਸਿਮਰ ਸਿੰਘ ਜੀ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ। ਗੁਰਕੀਰਤ ਸਿੰਘ ਪਲਕ ਕੌਰ ਦੀ ਵਿਦਿਆ ਦਾਨ ਲਈ ਬੇਨਤੀ ਕਰਦੇ। ਨਾਗਿੰਦਰ ਸਿੰਘ ਰਿਸਾਲਦਾਰ ਵਰਾਂਗਲ ਤੋਂ 500 ਰੁਪਏ ਆਦਰ ਹੋਏ। ਦੇਹ ਰੋਗ ਤਾਚੜ ਦੀ ਕਲਾ ਬਖਸ਼ਣੀ ਅੰਗ ਸੰਸਾਈ ਹੋ ਨਾ। ਸਰਦਾਰ ਹਰਵਿੰਦਰ ਸਿੰਘ ਜੀ ਹੇਮਾ ਕੌਰ ਦੀ ਹੈਦਰਾਬਾਦ ਤੋਂ 500 ਰੁਪਏ ਆਦਰ ਕਰਦੇ। ਦੇਹ ਰੋਗ ਤਾਚੜ ਦੀ ਕਲਾ ਬਖਸ਼ਣੀ ਅੰਗ ਸੰਸਾਈ ਹੋ ਨਾ। ਸੋਹਣੇ ਸੰਜੋਗਾਂ ਲਈ ਗੁੰਜਨ ਰਾਜਕੁਮਾਰ ਮਲਹੋਤਰਾ 500 ਰੁਪਏ ਆਦਰ ਕਰਦੇ। ਕਾਰਜ ਰਾਸ ਕਰਨੇ ਅੰਗ ਸੰਸਾਈ ਹੋ ਨਾ। ਸਰਦਾਰ ਤੇਜਿੰਦਰ ਸਿੰਘ ਜੀ ਲੰਗਰਾਂ ਲਈ 500 ਰੁਪਏ ਆਦਰ ਕਰਦੇ। ਗੁਲਜ਼ਾਰ ਜਵੈਲਰਸ 1100 ਰੁਪਏ ਆਦਰ ਕਰਦੇ। ਕਾਰੋਬਾਰ ਵਿੱਚ ਵਾਧੇ ਬਖਸ਼ਣੇ।

करदे पातशाह कृपा करनी अंग संग सहायो ना यात्रा सफली करनी चढ़दी कला रखनी ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆਪ ਜੀ ਨੂੰ ਅੰਗੀਕਾਰ ਹੋਵਣ ਸੇਵਕਾਂ ਦੇ ਲੋਕ ਪ੍ਰਲੋਕ ਦੇ ਪੜਦੇ ਕੱਟ ਨੇ ਅੰਗ ਸੰਗ ਸਾਈ ਹੋਣ ਜੀ।

ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀ ਆਦਿ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅਗਾ ਨਾ

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਨੰਬਰ ਦਿੱਲੀ ਮੈਂ ਸੀਸ ਗੰਜ ਰਕਾਬਗੰਜ ਬਾਲਾ ਸਾਹਿਬ ਮੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸਾਂਝੁਗਤ ਤਖਤ ਸੱਚਖੰਡ ਸ਼੍ਰੀ ਅਜੂਰ ਸ਼੍ਰੀ

ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਹਿ ਸਮਰਥੰ ਨਹਿ ਸੇਵਕੰ

ਭਇਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਜਪ ਤਪ ਸੰਜਮ

ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ,

ਲੋਕ ਉਚਰੈ ਸਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੇ ਬਦਰੋ ਸੁਣੈ

ਸਾਮਿ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁੱਖ ਸੰਸਾਰ।

ਤੁਧ ਦਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਤੁਧ ਦਿੱਠੇ ਸੱਚੇ ਪਾਤਸ਼ਾਹੋ।

ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਜਲ ਨਗਰ ਸਾਹਿਬ ਵਿਖੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾ ਰਹੇ ਹੋ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਅਸਥਾਨ ਦੀ ਨਿਤ ਦੀ ਮਰਿਆਦਾ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੰਘ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ, ਜਿਸ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਭਗਤ ਰਸਨਾ ਦੁਆਰਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਕਰਨ ਦੇ ਲਈ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਕਿਉਂਕਿ ਕਈ ਵਾਰ ਸਾਡੇ ਮਨ ਵਿੱਚ ਇਹ ਭੁਲੇਖਾ ਹੁੰਦਾ ਕਿ ਇਹ ਸ਼ਬਦ ਕਿਸੇ ਪ੍ਰਤੀ ਉਚਾਰਨ ਕੀਤਾ, ਇਹ ਕਿਹੜਾ ਸਾਡੇ ਵਾਸਤੇ ਉਪਦੇਸ਼ ਹੈ। ਪਰ ਸਤਿਗੁਰੂ ਜੀ ਸਾਰੀ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹੈ। ਭਾਵੇਂ ਗਰੀਬ ਨਿਵਾਜ ਸਤਿਗੁਰੂ ਜੀ ਨੇ ਆਪ ਆਪਣੀ ਪਾਕ ਰਸਨਾ ਤੋਂ ਉਚਾਰਨ ਕੀਤਾ, ਚਾਹੇ ਭਗਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਾਣੀ ਦਾ ਪਵਿੱਤਰ ਸ਼ਬਦ ਹੈ, ਉਹਨਾਂ ਸ਼ਬਦਾਂ ਦੇ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਕਿਸੇ ਵੀ ਮਜ਼ਹਬ ਦਾ, ਕਿਸੇ ਜਾਤ ਦਾ, ਕਿਸੇ ਵਰਣ ਦਾ ਕੋਈ ਵੀ ਸੰਸਾਰ ਦੇ ਅੰਦਰ ਜੀਵ ਹੈ ਨਾ, ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਨੇ ਹਰ ਇੱਕ ਜੀਵ ਦਾ ਭਲਾ ਕਰਨ ਦੇ ਹਿੱਤ ਪਰਮ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ। ਜਿਵੇਂ ਸਤਿਗੁਰੂ ਜੀ ਦੇ ਪਾਵਨ ਬਚਨ ਵੀ ਆਉਂਦੇ ਹਨ, ਖੱਤਰੀ ਬ੍ਰਾਹਮਣ ਬ੍ਰਾਹਮਣ ਸੂਦ ਬੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਕਿਸੇ ਵੀ ਜੀਵ ਦੇ ਨਾਲ ਮਹਾਰਾਜ ਜੀ ਨੇ ਕਦੇ ਵਿਤਕਰਾ ਨਹੀਂ ਕਰਨਾ ਕੀਤਾ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਦੇ ਪਾਸ ਕੋਈ ਵੀ ਪ੍ਰੇਮੀ ਚੱਲ ਕਰਕੇ ਆਉਂਦਾ ਹੈ, ਭਾਵੇਂ ਕੋਈ ਸਤ ਸੰਗਤ ਜੀ ਯੋਗੀ ਹੋਵੇ, ਪੰਡਿਤ ਹੋਵੇ, ਬ੍ਰਾਹਮਣ ਹੋਵੇ, ਕੋਈ ਸੰਨਿਆਸੀ ਹੋਵੇ, ਉੱਚੀ ਜਾਤ ਵਾਲਾ ਹੋਵੇ, ਭਾਵੇਂ ਕੋਈ ਨੀਵੀਂ ਜਾਤ ਵਾਲਾ ਹੋਵੇ, ਕੋਈ ਉੱਚੀ ਕੁਲ ਦੇ ਵਿੱਚ ਜਨਮਿਆ ਹੋਵੇ, ਭਾਵੇਂ

ਖਿਆਲ ਹੈ ਕਿ ਭਗਤ ਜੀ ਇੱਕ ਬੈਲ ਤੁਹਾਡੇ ਨਾਮ ਦਾ ਵੀ ਲੈ ਕਰਕੇ ਪਾਵਾ, ਉਹ ਤੁਹਾਡੇ ਨਾਮ ਦਾ ਬੈਲ ਚੱਲੇਗਾ, ਅਤੇ ਜਿਹੜੀ ਕੋਈ ਕਿਰਤ ਹੋਇਆ ਕਰੇਗੀ ਨਾ, ਜੋ ਕੁਝ ਵੀ ਕਮਾਵਾਂਗਾ ਉਹ ਬੈਲ ਦੇ ਰਾਹੀਂ ਖੱਟਿਆ ਜਾਵੇਗਾ, ਉਹਦੀਆਂ ਰਸਤਾਂ ਮਸਤਾਂ ਖਰੀਦ ਕੇ ਅਤੇ ਤੁਹਾਡੇ ਕੋਲ ਲਿਆ ਕਰਕੇ ਭੇਟ ਕਰ ਦੇਵਾਂਗਾ, ਕਿਉਂਕਿ ਤੁਸੀਂ ਆਏ ਗਏ ਦੀ ਸੇਵਾ ਕਰਦੇ ਹੋ, ਅੱਤ ਦੀ ਗਰੀਬੀ ਤੁਹਾਡੇ ਕੋਲ ਹੈ, ਪਰਮਾਤਮਾ ਦੀ ਭਗਤੀ ਕਰਦੇ ਹੋ, ਤਾਂ ਮੈਨੂੰ ਚੰਗਾ ਨਹੀਂ ਲੱਗਦਾ। ਉਸ ਵਪਾਰੀ ਦੇ ਮਨ ਵਿੱਚ ਇਹ ਖਿਆਲ ਆਇਆ ਅਤੇ ਉਹਨੇ ਭਗਤ ਕਬੀਰ ਜੀ ਦੇ ਕੋਲ ਆ ਕਰਕੇ ਬੇਨਤੀ ਕਰ ਦਿੱਤੀ ਹੈ। ਭਗਤ ਕਬੀਰ ਸਾਹਿਬ ਜੀ ਨੇ ਜੋ ਉਸ ਵਪਾਰੀ ਨੂੰ ਜਵਾਬ ਦਿੱਤਾ, ਕਹਿਣ ਲੱਗੇ ਭਲਿਆ, ਇਹ ਜਿਹੜੀ ਸੰਸਾਰ ਦੀ ਜਿਹੜੀ ਵਿੱਤ ਹੈ ਨਾ, ਜਿਸ ਕਰਕੇ ਕਹਿੰਦਾ ਹੈ ਅਤੇ ਵਪਾਰ ਕਰਨੇ ਕਰਕੇ ਅਮੀਰੀ ਆ ਜਾਵੇਗੀ, ਬਹੁਤੇ ਧਨ ਪਦਾਰਥ ਰਸਤਾਂ ਬਸਤਾਂ ਬਹੁਤੀਆਂ ਆ ਜਾਣਗੀਆਂ, ਇਹਨਾਂ ਦੀ ਸਾਨੂੰ ਲੋੜ ਨਹੀਂ ਹੈ। ਇਹ ਸ਼ਬਦ ਦੇ ਵਿਚਾਰ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਕਿ ਐਸੇ ਜਿਹੜੀ ਸੰਸਾਰ ਦੇ ਵਪਾਰ ਹੈ, ਕੰਮ ਕਾਰਜ ਹੈ, ਮੋਹ ਨਹੀਨ ਕਾਜ, ਸਾਨੂੰ ਕੋਈ ਇਹਨਾਂ ਦੇ ਨਾਲ ਕੰਮ ਨਹੀਂ ਹੈ। ਜਿਨ੍ਹਾਂ ਦੇ ਨਾਲ ਜਿਤ ਵੱਢੇ ਮੂਲ ਨਿਤ ਘਟੈ, ਵਿਆਦ ਜਿਹੜਾ ਵੱਧ ਜਾਵੇ ਅਤੇ ਮੂਲ ਜਿਹੜਾ ਉਹ ਘਟਦਾ ਜਾਵੇ, ਐਸਾ ਕਹਿੰਦੇ ਇਹਨਾਂ ਦੇ ਨਾਲ ਸਾਨੂੰ ਕੋਈ ਸੰਸਾਰ ਦੇ ਵਿੱਚ ਕਾਰਜ ਨਹੀਂ, ਕਿਉਂਕਿ ਪਰਮਾਤਮਾ ਨੇ ਜਿਹੜਾ ਸਾਨੂੰ ਜੀਵਨ ਦਿੱਤਾ ਹੈ, ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਜੁੜਿਆ ਹੋਇਆ। ਜੇ ਸੰਸਾਰ ਦੇ ਬਹੁਤੇ ਸੁੱਖ ਪ੍ਰਾਪਤ ਹੋ ਗਏ ਅਤੇ ਪਤਾ ਨਹੀਂ ਸੁੱਖਾਂ ਵਿੱਚ ਹੀ ਮਨ ਖੁੱਭ ਜਾਵੇ ਅਤੇ ਪਰਮਾਤਮਾ ਸਾਨੂੰ ਭੁੱਲ ਜਾਏ, ਕਿਉਂਕਿ ਸੰਗਤ ਜੀ ਜਿਹੜਾ ਇਸ ਮਾਰਗ 'ਤੇ ਤੁਰਨਾ ਹੈ, ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਜਾਣਦੇ ਹੈ, ਜਿਨ੍ਹਾਂ ਦੇ ਮਨ ਵਿੱਚ ਜਗਿਆਸਾ ਭਾਵਨਾ ਹੈ, ਇਸ ਤਾਤਪਰਜ ਨੂੰ ਉਹ ਸਮਝ ਸਕਦੇ ਹੈ ਕਿ ਭਗਤੀ ਦੇ ਮਾਰਗ 'ਤੇ ਚੱਲਦੇ ਹੋਇਆਂ ਕਈ ਵਾਰ ਸੰਸਾਰ ਦੇ ਸੁੱਖ ਜਿਹੜੇ ਉਹ ਵੀ ਬਹੁਤ ਵੱਡੀ ਰੁਕਾਵਟ ਬਣ ਜਾਂਦੇ ਨੇ। ਸਰੀਰਾਂ ਦਾ ਮੋਹ ਹੈ, ਪਦਾਰਥਾਂ ਦੀ ਮਮਤਾ ਹੈ, ਸੰਸਾਰ ਦੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ, ਸੰਸਾਰ ਦੀ ਪ੍ਰਭਤਾ ਵਡਿਆਈ ਮਾਣ, ਇਹ ਕਈ ਵਾਰ ਬਹੁਤੀ ਅਮੀਰੀ ਆਉਣੇ ਕਰਕੇ ਸਾਰੇ ਸੰਗਤ ਜੀ ਸੁਭਾਵਕ ਹੀ ਸੰਸਾਰ ਦੇ ਲੋਕ ਜਿਹੜੇ ਮਾਣ ਸਨਮਾਨ ਕਰਨ ਲੱਗ ਪੈਂਦੇ ਨੇ। ਅਤੇ ਜਿਹੜਾ ਜੀਵ ਇਸ ਮਾਰਗ 'ਤੇ ਤੁਰਦਾ ਨਾ, ਭਗਤੀ ਦੇ ਮਾਰਗ 'ਤੇ, ਕਈ ਵਾਰ ਇਸ ਸੰਸਾਰ ਦਾ ਮਾਣ ਜਿਹੜਾ ਹੈ ਨਾ, ਪ੍ਰਭਤਾ ਆਦਿਕ ਹੈ, ਇਸ ਸੰਸਾਰ ਦੇ ਸੁੱਖ ਹੀ ਬੜੀ ਵੱਡੀ ਰੁਕਾਵਟ ਬਣ ਜਾਂਦੇ, ਉਹੋ ਹੀ ਮਨੁੱਖ ਨੂੰ ਅੱਗੇ ਨਹੀਂ ਇਸ ਰਸਤੇ 'ਤੇ ਤੁਰਨ ਦੇਣਾ ਕਰਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਹ ਜਾਣਦੇ ਹੈ, ਤੋ ਉਸ ਵਪਾਰੀ ਦੇ ਤਾਂ ਹੀ ਉਪਦੇਸ਼ ਦੇਣ ਦੇ ਲਈ ਜੋ ਬਸੰਤ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ ਕਿ ਭਲਿਆ, ਸਾਨੂੰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਹੀ ਪਿਆਰੀ ਹੈ, ਇਸ ਕਰਕੇ ਜਿਹੜੀ ਤੂੰ ਸੰਸਾਰ ਦੇ ਵਪਾਰ ਦੀ ਗੱਲ ਕਰਦਾ, ਇਹਦੇ ਨਾਲ ਸਾਨੂੰ ਕੋਈ ਵੀ ਕਾਰਜ ਨਹੀਂ ਹੈ। ਸੋ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਸੰਗਤ ਜੀ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ।

ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹੈ, ਹੇ ਭਾਈ, ਨਾਇਕ ਨਾਮ ਹੈ ਮਾਲਕ ਦਾ। ਕਹਿੰਦੇ ਕਿ ਜਿਹੜਾ ਸਾਡਾ ਮਨ ਹੈ ਨਾ, ਜਾਣੋ ਕਿ ਇੱਕ ਨਾਇਕ ਹੈ, ਮਾਲਕ ਹੈ। ਔਰ ਜਿਹੜੇ ਵਣਜਾਰੇ ਵਪਾਰ ਕਰਨ ਵਾਲੇ ਪੰਜ ਪ੍ਰਾਣ ਹੈ, ਇਹ ਜਾਣੋ ਕਿ ਵਣਜਾਰਿਆਂ ਦੀ ਤਰ੍ਹਾਂ ਹਨ। ਜਾਂ ਪੰਜ ਗਿਆਨ ਇੰਦਰੇ ਹੈ, ਜਾਂ ਪੰਜ ਕਰਮ ਇੰਦਰੇ ਹਨ, ਇਹ ਜਾਣੋ ਕਿ ਇਹ ਵਪਾਰ ਕਰਨ ਦੀ ਤਰ੍ਹਾਂ ਪੰਜੇ ਵਣਜਾਰੇ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਹੇ ਭਾਈ, ਸਾਡਾ ਮਨ ਜਿਹੜਾ ਇਹ ਨਾਇਕ ਮਾਲਕ ਬਣਿਆ ਹੋਇਆ, ਔਰ ਜੀਵਨ ਦੇ ਅੰਦਰ ਇਹ ਜਾਣੋ ਕਿ ਪੰਜ ਜਿਹੜੇ ਪ੍ਰਾਣ ਜਾਂ ਪੰਜ ਵਿਸ਼ੇ ਹੈ ਜਾਂ ਪੰਜ ਕਰਮ ਇੰਦਰੇ ਹੈ, ਇਹ ਜਾਣੋ ਕਿ ਵਣਜਾਰੇ ਬਣੇ ਹਨ।

0: ਨਾਲ ਜਿਹੜੇ ਵਰਦ ਬਲਦੇ ਆ ਨਾ 25 ਪ੍ਰਕਿਰਤੀਆਂ ਨੇ, ਪੰਜਾਂ ਸਾਰ ਸੰਗਰਜੀ ਤੱਤਾਂ ਤੋਂ ਫਿਰ ਅੱਗੇ 25 ਪ੍ਰਕਿਰਤੀਆਂ ਬਣਦੀਆਂ ਨੇ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਇਹ ਜਾਣੋ ਕਿ ਬੈਲਾਂ ਦੀ ਤਰ੍ਹਾਂ, ਪਰ ਇਹਨਾਂ ਦਾ ਸਾਥ ਜਿਹੜਾ ਉਹ ਕਾਚ ਕੱਚਾ ਹੈ, ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਬਹੁਤਾ ਸਮਾਂ ਰਹਿਣ ਵਾਲਾ ਨਹੀਂ। ਜਿਨ੍ਹਾਂ ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਇਹ ਸਰੀਰ ਹੀ ਜੇ ਕਾਇਮ ਨਹੀਂ ਰਹੇਗਾ ਤਾਂ ਇਹਨਾਂ 25 ਪ੍ਰਕਿਰਤੀਆਂ ਰੂਪੀ ਬੈਲਾਂ ਦਾ ਕਿੰਨਾ ਕੁ ਸਮਾਂ ਸਾਥ ਨਾਲ ਨਿਭੇਗਾ। ਇਸ ਲਈ ਭਗਤ ਜੀ ਕਹਿਣ ਲੱਗੇ, ਹੇ ਭਾਈ, ਇਹ ਜੋ 25 ਪ੍ਰਕਿਰਤੀਆਂ ਹੈ ਨਾ, ਇਹ ਜਾਣ ਕੇ ਬੈਲਾਂ ਦੀ ਤਰ੍ਹਾਂ ਨੇ, ਜਿਨ੍ਹਾਂ ਦਾ ਸਾਥ ਕੱਚਾ ਹੈ, ਸਦਾ ਰਹਿਣ ਵਾਲਾ ਨਹੀਂ ਹੈ।
1: ਨੌ ਬਹੀਆਂ ਦਸ ਗੁਣ ਆਹੇ।
0: ਫਿਰ ਕਹਿਣ ਲੱਗੇ, ਜਿਹੜੀਆਂ ਨੌ ਗੋਲਕਾਂ ਹੈ ਨਾ, ਇਹ ਜਾਣੋ ਕਿ ਬਹੀਆਂ ਡਾਂਗਾਂ ਦੀ ਤਰ੍ਹਾਂ ਨੇ, ਮਜ਼ਬੂਤ ਡਾਂਗਾਂ ਦੀ ਤਰ੍ਹਾਂ, ਜਿਨ੍ਹਾਂ ਦੇ ਨਾਲ ਭਾਰ ਜਿਹੜਾ ਚੁੱਕ ਕੇ ਉੱਚੀ ਥਾਂ 'ਤੇ ਰੱਖਿਆ ਜਾਂਦਾ ਅਤੇ ਹੇਠਾਂ ਉਤਾਰਿਆ ਜਾਂਦਾ। ਦਸ ਗੋਨ ਆਹੇ ਅਤੇ ਦਸਾਂ ਇੰਦਰੀ ਰੂਪ ਜਿਹੜੇ ਗੋਨ ਬੋਰੀਆਂ ਨੇ, ਕਿਉਂਕਿ ਜਿਹੜੇ ਸਾਰੇ ਸੰਗਰਜ ਜੀ ਵਪਾਰ ਹੈ ਨਾ, ਵਪਾਰ ਦਾ ਰੂਪਕ ਅਲੰਕਾਰ ਬਣਾ ਕਰਕੇ ਭਗਤ ਜੀ ਨੇ ਉਪਦੇਸ਼ ਦਿੱਤਾ ਹੈ। ਜਿਵੇਂ ਵਪਾਰੀ ਆਇਆ, ਉਹਨੂੰ ਉਸੇ ਉਹਦੀ ਭਾਸ਼ਾ ਦੇ ਵਿੱਚ, ਉਹ ਜਿੱਦਾਂ ਦੀ ਉਹਦੀ ਕਿਰਤ ਹੈ, ਉਹਦਾ ਹੀ ਰੂਪਕ ਅਲੰਕਾਰ ਬਣਾ ਕਰਕੇ ਉਪਦੇਸ਼ ਦਿੱਤਾ। ਕਹਿਣ ਲੱਗੇ, ਸੰਸਾਰ ਦੇ ਅੰਦਰ ਇਹ ਜੀਵ ਦੇ ਪਾਤ ਜਿਹੜੀਆਂ ਨੌ ਗੋਲਕਾਂ ਨੇ, ਇਹ ਜਾਣੋ ਕਿ ਇਹ ਡਾਂਗਾਂ ਦੀ ਤਰ੍ਹਾਂ ਨੇ, ਭਾਰ ਚੁੱਕਣ ਦੇ ਲਾਉਣ ਦੇ ਵਾਸਤੇ। ਫਿਰ ਇਸੇ ਪ੍ਰਕਾਰ ਦਸ ਇੰਦਰੀਆਂ ਰੂਪ ਬੋਰੀਆਂ ਹਨ।
1: ਕਸਨ ਬਹੱਤਰ ਲਾਗੀ ਤਾਹੇ।
0: ਔਰ ਇਸੇ ਪ੍ਰਕਾਰ ਜਿਹੜੀਆਂ 10-72 ਨਾੜੀਆਂ ਹਨ ਸਰੀਰ ਦੇ ਅੰਦਰ, ਇਹ ਜਾਣੋ ਕਿ ਰੱਸੀਆਂ ਦੀ ਤਰ੍ਹਾਂ ਨੇ। ਜਿਵੇਂ ਬੋਰੀਆਂ ਦੇ ਵੀ ਸਾਰੇ ਸੰਗਤ ਜੀ ਕੋ ਵਸਤੂ ਪਦਾਰਥ ਪਾ ਕੇ ਫਿਰ ਉਹਨਾਂ ਨੂੰ ਸਿਉਂ ਦਿੱਤਾ ਜਾਂਦਾ। ਅਤੇ ਭਗਤ ਜੀ ਕਹਿਣ ਲੱਗੇ, ਹੇ ਭਾਈ, ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੈ ਕਿ ਇਹ ਜਿਹੜੀਆਂ 72 ਮੋਟੀਆਂ ਨਾੜਾਂ ਹਨ, ਇਹ ਜਾਣੋ ਕਿ ਰੱਸੀਆਂ ਦੀ ਤਰ੍ਹਾਂ ਇਹਨਾਂ ਬੋਰੀਆਂ ਨੂੰ ਬੰਨਣ ਦੇ ਵਾਸਤੇ ਹਨ।
1: ਐਸੇ ਬਨਜ ਸੂ ਨਹੀਂ ਨ ਕਾਜ।
0: ਤੇ ਕਹਿਣ ਲੱਗੇ, ਭਾਈ, ਸਾਨੂੰ ਇਸ ਬਨਜ ਵਪਾਰ ਦੇ ਨਾਲ ਕੋਈ ਵੀ ਐਸੇ ਵਪਾਰ ਦੇ ਨਾਲ ਕੰਮ ਨਹੀਂ ਹੈ। ਜਿਹੜਾ ਵਪਾਰ ਤੂੰ ਜਿਹਦੀ ਗੱਲ ਕਰਦਾ ਹੈ ਨਾ, ਕਿ ਤੁਹਾਡੇ ਨਾਮ ਦਾ ਬੈਲ ਪਾ ਦੇਵਾਂਗਾ ਅਤੇ ਉਸ ਬੈਲ ਤੋਂ ਜੋ ਕੁਝ ਵੀ ਰੋਜ਼ੀਨਾ ਮਿਲੇਗਾ, ਜੋ ਕੁਝ ਵੀ ਉਹਦੇ ਤੋਂ ਪ੍ਰਾਪਤ ਹੋਵੇਗਾ, ਕਿਰਤ ਹੋਵੇਗੀ, ਤੁਹਾਨੂੰ ਲਿਆ ਕਰਕੇ ਭੇਟ ਕਰ ਦੇਵਾਂਗਾ। ਭਗਤ ਕਬੀਰ ਜੀ ਕਹਿਣ ਲੱਗੇ, ਭਾਈ, ਐਸੇ ਵਪਾਰ ਦੇ ਨਾਲ, ਇੱਦਾਂ ਦੇ ਕਾਰਜ ਦੇ ਨਾਲ ਸਾਨੂੰ ਕੋਈ ਵੀ ਕੰਮ ਨਹੀਂ ਹੈ।
1: ਘਟਾ ਮੂਲ ਨਿਤ ਬਢਾ ਵਿਆਜ।
0: ਜਿਸ ਵਪਾਰ ਕਰਨ ਦੇ ਨਾਲ ਘਟਾ ਮੂਲ, ਜਿਹੜਾ ਮੂਲ ਹੈ ਨਾ, ਉਹ ਘਟ ਜਾਵੇ ਅਤੇ ਵਿਆਜ ਵੱਧ ਜਾਵੇ। ਕਿਉਂਕਿ ਸਤ ਸੰਗਤ ਜੀ, ਜਿਹੜਾ ਮੂਲ ਹੈ ਨਾ, ਉਹ ਤਾਂ ਮਨੁੱਖ ਦਾ ਆਪਣਾ ਹੈ, ਅਤੇ ਜਿਹੜਾ ਵਿਆਜ, ਜੇ ਕੋਈ ਮੰਨ ਲਓ ਕਿਸੇ ਤੋਂ ਕੋਈ ਪੂੰਜੀ ਲਈ ਹੈ, ਵਿਆਜ ਚੜ੍ਹੀ ਜਾਵੇ, ਹੋਰ ਜ਼ਿਆਦਾ ਚੜ੍ਹੀ ਜਾਵੇ, ਤਾਂ ਉਹ ਮਨੁੱਖ ਦੇ ਵਾਸਤੇ ਭਾਰ ਇੱਕ ਬੋਝ ਬਣ ਜਾਂਦਾ ਹੈ। ਵਿਆਜ ਲਾਉਣਾ ਬੜਾ ਔਖਾ ਹੋ ਜਾਂਦਾ, ਦਿਨ ਬਰ ਦਿਨ ਚੜ੍ਹਦਾ ਜਾਂਦਾ, ਹੋਰ ਵੀ ਕਈ ਗੁਣਾ ਵੱਧ ਵਿਆਜ ਚੜ੍ਹਦਾ ਜਾਂਦਾ, ਉਹ ਮਨੁੱਖ ਕਰਜ਼ਾਈ ਹੋ ਜਾਂਦਾ, ਕਰਜ਼ਾ ਸਿਰ 'ਤੇ ਚੜ੍ਹਦਾ ਜਾਂਦਾ। ਅਤੇ ਉਸ ਮਨੁੱਖ ਨੂੰ ਕੌਣ ਸਿਆਣਾ ਕਵੇਗਾ ਸੰਸਾਰ ਦੇ ਅੰਦਰ, ਜਿਹੜਾ ਮਨੁੱਖ ਜਾਣਦਾ ਹੋਇਆ ਵੀ ਵਿਆਜ ਵਧਾਉਣ ਵਾਲਾ ਕੰਮ ਕਰੇ ਅਤੇ ਮੂਲ ਘਟਣ ਵਾਲਾ ਕੰਮ ਕਰੇ, ਨਹੀਂ, ਉਹਨੂੰ ਕੋਈ ਨਹੀਂ ਸੰਸਾਰ ਦੇ ਵਿੱਚ ਸਿਆਣਾ ਗਿਣੇਗਾ। ਇਹ ਕਹਿਣਾ ਕਿ ਇਹ ਤਾਂ ਮਨੁੱਖ ਮੂਰਖ ਹੈ, ਬੇਸਮਝ ਹੈ, ਕਿ ਕਿੰਨਾ ਵਿਆਜ ਇਹਦੇ ਸਿਰ ਚੜ੍ਹਦਾ ਜਾਂਦਾ, ਇਹ ਤਾਂ ਕਰਜ਼ਾਈ ਬਣਦਾ ਜਾਂਦਾ, ਅਤੇ ਫਿਰ ਵੀ ਇਹ ਕੰਮ ਜਿਹੜਾ ਕਰਨਾ ਛੱਡਦਾ ਨਹੀਂ। ਤਾਂ ਭਗਤ ਜੀ ਕਹਿਣ ਲੱਗੇ, ਜਿਹੜੇ ਸੰਸਾਰ ਦੇ ਜੀਵ ਹੈ ਨਾ, ਹੇ ਭਲਿਆ, ਇਹਨਾਂ ਦਾ ਵਿਆਜ ਕਿਵੇਂ ਵੱਧਦਾ, ਜਿਹੜੇ ਸੰਸਾਰ ਦੇ ਅੰਦਰ ਮਿਲੇ ਹੋਏ ਪਰਮੇਸ਼ੁਰ ਵਾਹਿਗੁਰੂ ਜੀ ਦੇ ਸਵਾਸ ਹੈ ਨਾ, ਇਹ ਜਾਣੋ ਕਿ ਮੂਲ ਰੂਪ ਹੈ। ਨਿਤਾ ਪ੍ਰਤੀ ਸਵਾਸ ਘਟਦੇ ਜਾ ਰਹੇ ਹੈ, ਮੂਲ ਘਟਦਾ ਜਾਂਦਾ, ਕਿਉਂਕਿ ਪਰਮਾਤਮਾ ਨੇ ਜਿੰਨੇ ਸਵਾਸ ਲਿਖ ਕਰਕੇ ਪਾਏ, ਉਹਦੇ ਤੋਂ ਵਧਣ ਜਾਂ ਘਟਣ ਵਾਲੇ ਨਹੀਂ ਹੈ। 24,000 ਸਵਾਸ ਨਿਤ ਜੀਵ ਦੇ ਜਿਹੜੇ 8 ਪਹਿਰਾਂ ਦੇ ਵਿੱਚ ਬੀਤ ਜਾਂਦੇ ਹੈ, ਦਿਨ ਬਰ ਦਿਨ ਜਿਹੜੇ ਸਤ ਸੰਗਤ ਜੀ ਸਵਾਸ ਘਟਦੇ ਜਾਂਦੇ ਨੇ, ਇਹ ਜਾਣੋ ਕਿ ਮੂਲ ਘਟਦਾ ਪਿਆ। ਅਤੇ ਜਿਹੜੀ ਸਵਾਸ ਘਟ ਰਹੇ ਹੈ, ਜੀਵਨ ਜਿਹੜਾ ਹੈ ਸਮਾਪਤੀ ਵਾਲੇ ਪਾਸੇ ਜਾਈ ਜਾਂਦਾ, ਉਹ ਜਾਣੋ ਕਿ ਵਿਆਜ ਹੀ ਵੱਧਦਾ ਜਾ ਰਿਹਾ। ਕਿਉਂਕਿ ਪੂਰਬਲੇ ਜਨਮਾਂ ਦਾ ਵਿਆਜ ਭਾਰ ਜਿਹੜਾ ਪਾਪ ਕਰਮਾਂ ਤੋਂ ਉੱਤੇ ਲਾਉਣਾ ਸੀ ਨਾ ਪਰਮੇਸ਼ੁਰ ਦਾ ਭਜਨ ਬੰਦਗੀ ਕਰਕੇ, ਪਰ ਜੇ ਮੂਲ ਹੀ ਨਾ ਰਹੇ ਸਾਡੇ ਸਵਾਸ ਹੀ ਨਾ ਬਚੇ ਤਾਂ ਕਿਹੜੇ ਵੇਲੇ ਪਰਮਾਤਮਾ ਦੀ ਭਜਨ ਬੰਦਗੀ ਕਰਨੀ, ਕਿਸ ਵੇਲੇ ਪਰਮਾਤਮਾ ਦਾ ਸਿਮਰਨ ਕਰਨਾ? ਇਸ ਕਰਕੇ ਕਹਿੰਦੇ ਜਿਹੇ ਘਟੈ ਮੂਲ ਨਿਤ ਵੱਢੈ ਵਿਆਜ, ਐਸੇ ਵਪਾਰ ਦੇ ਨਾਲ ਸਾਨੂੰ ਕੋਈ ਰੱਤਾ ਜਿੰਨਾ ਵੀ ਕੰਮ ਨਹੀਂ ਹੈ। ਔਰ ਇਸੇ ਪ੍ਰਕਾਰ ਜਿਹੇ ਘਟੈ ਮੂਲ, ਮੂਲ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ, ਜਿਸ ਵਪਾਰ ਕਰਨੇ ਕਰਕੇ ਪਰਮੇਸ਼ੁਰ ਦਾ ਪਿਆਰ ਘੱਟ ਜਾਵੇ, ਨਿਤ ਵੱਢੈ ਵਿਆਜ ਅਤੇ ਸੰਸਾਰ ਦਾ ਮੋਹ ਮਮਤਾ ਜਿਹੜੀ ਵੱਧ ਜਾਵੇ, ਕਹਿੰਦੇ ਸਾਨੂੰ ਐਸੇ ਵਪਾਰ ਦੇ ਨਾਲ ਕੋਈ ਵੀ ਕੰਮ ਕਾਰਜ ਨਹੀਂ ਹੈ। ਔਰ ਇਸੇ ਪ੍ਰਕਾਰ ਜਿਹੇ ਘਟੈ ਮੂਲ ਨਿਤ ਵੱਢੈ ਵਿਆਜ, ਭਗਤ ਕਬੀਰ ਜੀ ਕਹਿਣ ਲੱਗੇ ਜਿਸ ਕਰਕੇ ਪਰਮੇਸ਼ੁਰ ਵਾਹਿਗੁਰੂ ਜੀ ਦੀ ਭਜਨ ਬੰਦਗੀ ਦਾ ਜਿਹੜਾ ਸੁੱਖ ਪ੍ਰਾਪਤ ਹੁੰਦਾ ਉਹ ਮੂਲ ਘੱਟ ਜਾਵੇ ਅਤੇ ਸੰਸਾਰ ਦੇ ਦੁੱਖਾਂ ਰੂਪੀ ਵਿਆਜ ਵੱਧਦਾ ਜਾਵੇ ਵੱਧਦਾ ਜਾਵੇ, ਐਸੇ ਵਪਾਰ ਦੇ ਨਾਲ ਸਾਨੂੰ ਰੱਤਾ ਜਿੰਨਾ ਵੀ ਕੋਈ ਕੰਮ ਕਾਰਜ ਨਹੀਂ ਹੈ। ਔਰ ਇਸੇ ਪ੍ਰਕਾਰ ਕਹਿਣ ਲੱਗੇ ਕਿ ਜਿਹੜੇ ਸੰਸਾਰ ਦੇ ਵਿੱਚ ਅਮੋਲਕ ਪਰਮਾਤਮਾ ਨੇ ਜੀਵਨ ਦਿੱਤਾ, ਇਹ ਜੀਵਨ ਦਾ ਅਮੋਲਕ ਮਿਲਿਆ ਹੋਇਆ ਸਮਾਂ ਘੱਟ ਜਾਵੇ, ਭਜਨ ਬੰਦਗੀ ਕਰਨ ਵੱਲੋਂ ਹਟ ਜਾਈਏ ਅਤੇ ਸੰਸਾਰ ਦੇ ਵਿੱਚ ਮੌਤ ਦਾ ਸਮਾਂ ਨੇੜੇ ਆਉਣ ਰੂਪੇ ਵਿਆਜ ਵੱਧ ਜਾਵੇ, ਐਸੇ ਕਹਿੰਦੇ ਸਾਨੂੰ ਵਪਾਰ ਦੇ ਨਾਲ ਕੋਈ ਵੀ ਕੰਮ ਨਹੀਂ ਹੈ। ਵਿਸ਼ਰਾਮ ਦੇ ਕਰਕੇ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ,
1: ਸਾਤ ਸੂਤ ਮਿਲ ਬਨ ਜਕੀਨ।
0: ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ ਜਿਹੜੀਆਂ ਸੱਤ ਧਾਤਾਂ ਹਨ ਜਿਨ੍ਹਾਂ ਤੋਂ ਸਰੀਰ ਬਣਿਆ ਹੋਇਆ, ਇਹ ਜਾਣੋ ਕਿ ਸੂਰ ਦੀ ਤਰ੍ਹਾਂ ਹਨ। ਸਾਧ ਸੂਤ ਇਹਨਾਂ ਸੂਤਰਾਂ ਨੇ ਮਿਲ ਕਰਕੇ ਸਰੀਰ ਨੂੰ ਗੰਠਣਾ ਕੀਤਾ ਹੈ।
1: ਕਰਮ ਭਾਵਨੀ ਸੰਗ ਲੀਨ।
0: ਔਰ ਇਸੇ ਪ੍ਰਕਾਰ ਸਾਧ ਸੂਤ ਮਿਲ ਬਨ ਜਕੀਨ, ਅਤੇ ਜਿਹੜਾ ਸੱਤਾਂ ਧਾਤਾਂ ਤੋਂ ਬਣਿਆ ਹੋਇਆ ਸਰੀਰ ਹੈ ਨਾ, ਇਹਦੇ ਨਾਲ ਬਨਜ ਵਪਾਰ ਕੀ ਇਸ ਜੀਵ ਨੇ ਸੰਸਾਰ ਦੇ ਵਿੱਚ ਆ ਕੇ ਕੀਤਾ ਹੈ, ਵਿਸ਼ਿਆਂ ਰੂਪੀ ਵਪਾਰ ਕੀਤਾ ਹੈ, ਸੰਸਾਰ ਦੇ ਵਿਕਾਰਾਂ ਦੇ ਵਿਸ਼ਿਆਂ ਦੇ ਸੁੱਖਾਂ ਰੂਪੀ ਵਪਾਰ ਹੀ ਕਰਨਾ ਕੀਤਾ ਹੈ, ਜਿਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਸਾਤ ਸੂਤ ਮਿਲ ਬਨ ਯਕੀਨ, ਕੁਝ ਖਟਿਆ ਤਾਂ ਨਹੀਂ ਨਾ ਸੰਸਾਰ ਦੇ ਵਿੱਚ ਆ ਕਰਕੇ। ਔਰ ਹਜ਼ੂਰ ਕਹਿੰਦੇ ਹਨ ਕਰਮ ਭਾਵਨੀ ਸੰਗ ਲੀਨ, ਫਿਰ ਨਾਲ ਜਿਹੜੀ ਕੋਈ ਭਾਵਨਾ ਸਿੱਧ ਹੋ ਕਰਕੇ ਜ਼ਿੰਦਗੀ ਵਿੱਚ ਕਰਮ ਕੀਤਾ ਆ ਉਹ ਵੀ ਇਸ ਜੀਵ ਨੇ ਆਪਣੇ ਨਾਲ ਹੀ ਲੈ ਲੈਣਾ ਕੀਤਾ।
1: ਤੀਨ ਜਗਾਤੀ ਕਰਤ ਰਾਰ।
0: ਫਿਰ ਜੀਵਨ ਦੇ ਅੰਦਰ ਉੱਤਮ ਮੱਧਮ ਅਤੇ ਕਨਿਸ਼ਟ ਇਹ ਤਿੰਨੇ ਜਿਹੜੇ ਕਰਮ ਹੈ ਨਾ, ਕੋਈ ਉੱਤਮ ਕਰਮ ਕਰਦਾ, ਕੋਈ ਮੱਧਮ ਕਰਦਾ ਅਤੇ ਕੋਈ ਕਨਿਸ਼ਟ ਕਰਮ ਕਰਦਾ, ਦੁਰਾਚਾਰੀ ਬਣ ਜਾਂਦਾ ਹੈ। ਇਹ ਜਾਣੋ ਕਿ ਤਿੰਨੇ ਮਸੂਲੀਏ ਭਾਵ, ਇਹ ਜੀਵ ਦੇ ਕੋਲ ਮਸੂਲ ਜਿਹੜੇ ਹੈ ਨਾ, ਇਹ ਸਾਰੇ ਸੰਗਤ ਜੀ ਇਹ ਟੈਕਸ ਗ੍ਰਹਿਣਾ ਕਰਦੇ ਹੈ। ਤੀਨ ਜਾਗਾਤੀ ਕਰਤ ਰਾਰ, ਰਾਰ ਕਹਿੰਦੇ ਰੌਲੇ ਨੂੰ, ਝਗੜੇ ਨੂੰ, ਵਾਰ ਵਾਰ ਝਗੜਾ ਹੀ ਪਾ ਕਰਕੇ ਰੱਖਦੇ ਹਨ। ਅਥਵਾ ਤੀਨ ਜਾਗਾਤੀ ਜਿਹੜੇ ਤਿੰਨ ਗੁਣ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਤਿੰਨੇ ਗੁਣ ਰੂਪੀ ਜਿਹੜੇ ਸਾਰੇ ਸੰਗਤ ਜੀ ਵਸੂਲੀਏ ਹੈ ਨਾ, ਜੀਵ ਦੇ ਕੋਲੋਂ ਵਾਰ ਵਾਰ ਟੈਕਸ ਵਸੂਲਦੇ ਰਹਿੰਦੇ ਹੈ ਔਰ ਵਾਰ ਵਾਰ ਜੀਵਨ ਦੇ ਵਿੱਚ ਝਗੜਾ ਪਾ ਕਰਕੇ ਰੱਖਦੇ ਹੈ। ਕਦੋਂ ਜੀਵ ਕਦੇ ਤਮੋ ਗੁਣ ਵਸੂਲੀ ਦੇ ਵੱਸ ਵਿੱਚ ਹੋ ਕਰਕੇ ਅਤੇ ਕ੍ਰੋਧੀ ਬਣ ਜਾਂਦਾ, ਕਦੇ ਲੋਭ ਗੁਣ ਦੇ ਵੱਸ ਵਿੱਚ ਹੋ ਕਰਕੇ ਸਾਰੇ ਸੰਗਤ ਜੀ ਰਜੋ ਗੁਣ ਦੇ ਵੱਸ ਵਿੱਚ ਹੋ ਕੇ ਲੋਭੀ ਬਣ ਜਾਂਦਾ, ਅਤੇ ਕਦੇ ਸਤੋ ਗੁਣ ਦੇ ਵੱਸ ਵਿੱਚ ਸ਼ਾਂਤ ਹੋ ਜਾਂਦਾ, ਪਰ ਸੰਸਾਰ ਦੀ ਪ੍ਰਭਤਾ ਨਹੀਂ ਕਦੇ ਵੀ ਅੰਦਰ ਦੀ ਮਰਨਾ ਕਰਦੀ। ਇਸ ਕਰਕੇ ਭਗਤ ਕਬੀਰ ਜੀ ਕਹਿਣ ਲੱਗੇ ਹੈ ਭਾਈ ਤੀਨ ਜਗਾਤੀ ਕਰਤ ਰਾਰ, ਇਹ ਜੀਵ ਦੇ ਅੰਦਰ ਰਾੜ ਪਾਉਂਦੇ ਪਏ ਝਗੜਾ ਹੀ ਪਾ ਕਰਕੇ ਤਿੰਨਾਂ ਨੇ ਰੱਖਿਆ, ਤਿੰਨਾਂ ਗੁਣਾਂ ਰੂਪੀ ਜਿਹੜੇ ਇਹ ਵਸੂਲੀਏ ਹੈ, ਇਹਨਾਂ ਨੇ ਵਾਰ ਵਾਰ ਝਗੜਾ ਹੀ ਜੀਵਨ ਦੇ ਵਿੱਚ ਪਾਇਆ ਹੈ।
1: ਚਲੋ ਬਨਜਾਰਾ ਹੱਥ ਚਹਾਰ।
0: ਤੇ ਜਿਹੜਾ ਜੀਵ ਰੂਪੀ ਬਨਜਾਰਾ ਹੈ ਨਾ, ਜਵਾਰੀਆਂ ਦੀ ਤਰ੍ਹਾਂ ਓੜਕ ਨੂੰ ਸੰਸਾਰ ਤੋਂ ਹੱਥ ਝਾੜ ਕਰਕੇ ਖਾਲੀ ਹੋ ਕੇ ਸੰਸਾਰ ਤੋਂ ਤੁਰ ਜਾਂਦਾ ਹੈ, ਕੁਝ ਨਹੀਂ ਇਹਦੇ ਪੱਲੇ ਪੈਣਾ ਕਰਦਾ। ਜੋ ਕੁਝ ਸੰਸਾਰ ਦੇ ਵਿੱਚ ਖੱਟਿਆ ਹੁੰਦਾ, ਸੰਸਾਰ ਦੇ ਧਨ ਦੌਲਤ ਪਦਾਰਥ ਸੰਚਿਤ ਕੀਤੇ ਹੁੰਦੇ ਹੈ ਨਾ, ਇਹ ਸਭ ਕੁਝ ਇੱਥੇ ਰਹਿ ਜਾਂਦਾ, ਕਿਉਂਕਿ ਜਿਹੜਾ ਦੁਨਿਆਵੀ ਧਨ ਸੰਗਤ ਜੀ ਕੇਵਲ ਦੁਨੀਆ ਤੱਕ ਸੀਮਿਤ ਹੈ। ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਜੀਵ ਦੇ ਨਾਲ ਨਿਭਦਾ ਹੈ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ ਚਲੋ ਬਨਜਾਰਾ ਹਾਥ ਝਾਹਰ। ਜਿਵੇਂ ਕੋ ਹੱਥ ਝਾੜ ਕੇ, ਜਿਵੇਂ ਜਵਾਰੀ ਜੂਆ ਖੇਡਦੇ ਨੇ ਜਦੋਂ ਹਾਰ ਜਾਂਦੇ ਤੇ ਹੱਥ ਝਾੜ ਕੇ ਘਰ ਨੂੰ ਤੁਰ ਪੈਂਦੇ ਹੈ। ਇੱਦਾਂ ਕਹਿੰਦੇ ਜਿਹੜਾ ਜੀਵ ਰੂਪੀ ਵਣਜਾਰਾ ਜਦੋਂ ਅੰਤ ਨੂੰ ਮੌਤ ਦਾ ਸਮਾਂ ਆਉਂਦਾ, ਕੁਝ ਵੀ ਪੱਲੇ ਨਹੀਂ ਪੈਂਦਾ, ਸਭ ਕੁਝ ਇੱਥੇ ਛੱਡ ਕਰਕੇ ਹੱਥ ਝਾੜ ਕੇ ਸੰਸਾਰ ਤੋਂ ਤੁਰ ਜਾਂਦਾ ਹੈ।
1: ਪੂੰਜੀ ਹਿਰਾਨੀ ਬਨਜ ਟੂਟ।
0: ਔਰ ਹਜ਼ੂਰ ਕਹਿੰਦੇ ਜਦੋਂ ਸਵਾਸਾਂ ਰੂਪੀ ਪੂੰਜੀ ਹੈਰਾਨੀ ਭਾਵ ਖੁਸ ਜਾਂਦੀ, ਖਤਮ ਹੋ ਜਾਂਦੀ ਹੈ, ਭਾਵ ਜਿੰਨੇ ਸਵਾਸ ਪਰਮਾਤਮਾ ਦੇ ਵੱਲੋਂ ਮਿਲੇ ਹੁੰਦੇ ਉਹ ਪੂਰੇ ਹੋ ਜਾਂਦੇ ਨੇ, ਫਿਰ ਕਹਿੰਦੇ ਹੈ ਹੇ ਭਾਈ ਪੂੰਜੀ ਹੈਰਾਨੀ ਬਨਜ ਟੂਟ। ਜਿਹੜਾ ਸੰਸਾਰ ਦਾ ਬਨਜ ਵਪਾਰ ਕਰਦਾ ਫਿਰ ਟੁੱਟ ਜਾਂਦਾ ਹੈ, ਕਿਉਂਕਿ ਸੰਗਤ ਜੀ ਉਹਨਾਂ ਚਿਰ ਹੀ ਸਰੀਰ ਦੇ ਨਾਲ ਕੋਈ ਕਿਰਤ ਵਿਰਤ ਕੋਈ ਵਪਾਰ ਕੀਤਾ ਜਾਂਦਾ ਜਿੰਨਾ ਚਿਰ ਇਹਦੇ ਵੀ ਸਵਾਦ ਚੱਲਦੇ ਹੈ, ਜਿੰਨਾ ਚਿਰ ਸਰੀਰ ਦੇ ਅੰਦਰ ਸਵਾਸਾਂ ਦੀ ਪ੍ਰਕਿਰਿਆ ਹੋ ਰਹੀ ਹੈ ਉਹਨਾਂ ਚਿਰ ਹੀ ਹੈ, ਅਤੇ ਜਦੋਂ ਸਵਾਸਾਂ ਦੀ ਲੜੀ ਟੁੱਟ ਜਾਂਦੀ ਫਿਰ ਤਾਂ ਹੱਥ ਵੀ ਨਹੀਂ ਹਿਲਾਇਆ ਜਾਂਦਾ, ਫਿਰ ਤਾਂ ਇਹਨਾਂ ਪੈਰਾਂ ਦੇ ਨਾਲ ਇੱਕ ਕਦਮ ਵੀ ਨਹੀਂ ਪੁੱਟਿਆ ਜਾਂਦਾ, ਜਿਹੜਾ ਸਿਰ ਦੇ ਉੱਪਰ ਕਿੰਨਾ ਕਿੰਨਾ ਭਾਰ ਚੁੱਕ ਕੇ ਲੈ ਕੇ ਜਾਂਦਾ ਉਸ ਸਰੀਰ ਜਿਹੜਾ ਫਿਰ ਉਹ ਆਪਣਾ ਬਲ ਵੀ ਜਿਹੜਾ ਸਾਧ ਸੰਗਤ ਜੀ ਉਹਦੇ ਤੋਂ ਸਹਿਰ ਨਹੀਂ ਕੀਤਾ ਜਾਂਦਾ, ਭਾਵ ਚੁੱਕਿਆ ਹੀ ਨਹੀਂ ਜਾਂਦਾ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਹੈ ਭਾਈ ਪੂੰਜੀ ਹੈਰਾਨੀ ਬਨਜ ਟੂਟ, ਜਦੋਂ ਸਵਾਸਾਂ ਰੂਪੀ ਪੂੰਜੀ ਖੁਸ ਗਈ ਭਾਵ ਖਤਮ ਹੋ ਜਾਣਾ ਕੀਤੀ ਹੈ, ਫਿਰ ਸੰਸਾਰ ਦਾ ਵਣਜ ਵਪਾਰ ਵੀ ਜੀਵ ਦਾ ਟੁੱਟ ਜਾਣਾ ਕੀਤਾ। ਔਰ ਫਿਰ ਜਿਹੜੀ ਦਸਾਂ ਦਿਸ਼ਾਵਾਂ ਦੇ ਵਿੱਚ ਜਿੱਦਾਂ ਦੀ ਮਨ ਵਿੱਚ ਵਾਸ਼ਨਾ ਲੱਗ ਗਈ, ਜਿੱਤ ਲਾਗੂ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੇ, ਸਤ ਸੰਗਤ ਜੀ ਫਿਰ ਉਸੇ ਪਾਸੇ ਇਹ ਜੀਵ ਰੂਪ ਵਣਜਾਰੇ ਨੇ, ਰੂਹ ਆਤਮਾ ਨੇ ਸੰਸਾਰ ਤੋਂ ਚਲੇ ਜਾਣਾ ਕੀਤਾ ਹੈ। ਜਿੱਧਰ ਇਹ ਜੀਵ ਦਾ ਧਿਆਨ ਲੱਗ ਗਿਆ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਬ ਜੋਨ ਵੱਲ ਵੱਲ ਅਵਤਰੈ। ਜੇ ਧਨ ਦੌਲਤ ਵਾਲੇ ਪਾਸੇ ਧਿਆਨ ਲੱਗ ਗਿਆ ਤੇ ਫਿਰ ਸੱਪਾਂ ਦੀਆਂ ਜੂਨਾਂ ਵਿੱਚ ਵਾਰ ਵਾਰ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜੇ ਮੰਦਰਾਂ ਮਹਿਲ ਮਾੜੀਆਂ ਵਿੱਚ ਧਿਆਨ ਲੱਗ ਗਿਆ ਫਿਰ ਪ੍ਰੇਤਾਂ ਦੀਆਂ ਜੂਨਾਂ ਵਿੱਚ ਪੈਂਦਾ, ਧੀਆਂ ਪੁੱਤਰਾਂ ਦਾ ਮੋਹ ਜਾਗ ਪਿਆ ਤੇ ਫਿਰ ਸੂਰਾਂ ਆਦਿਕਾਂ ਦੇ ਜੂਨਾਂ ਦੇ ਵਿੱਚ ਪੈਣਾ ਕਰਦਾ। ਪਰ ਜੇ ਪਰਮੇਸ਼ੁਰ ਵਾਹਿਗੁਰੂ ਦੀ ਯਾਦ ਅੰਤ ਵੇੜੇ ਹਿਰਦੇ ਵਿੱਚ ਆ ਜਾਵੇ ਨਾ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਤਿਲੋਚਨ ਤੇ ਨਰਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਪਰਮਾਤਮਾ ਵਾਹਿਗੁਰੂ ਜੀ ਦਾ ਉਹਦੇ ਹਿਰਦੇ ਵਿੱਚ ਫਿਰ ਨਿਵਾਸ ਹੋ ਜਾਂਦਾ, ਉਹ ਜੀਵ ਫਿਰ ਸੰਸਾਰ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਘਰ ਪ੍ਰਵਾਨ ਹੋ ਜਾਂਦਾ ਹੈ। ਪਰ ਜਿਹੜੇ ਜੀਵ ਨੇ ਵਿਸ਼ਿਆਂ ਰੂਪੀ ਵਪਾਰ ਹੀ ਜ਼ਿੰਦਗੀ ਭਰ ਕੀਤਾ ਹੈ, ਕੇਵਲ ਸੰਸਾਰ ਦੇ ਧੰਦਿਆਂ ਵਿੱਚ ਹੀ ਚਿੱਤ ਨੂੰ ਜੋੜ ਕਰਕੇ ਰੱਖਿਆ, ਪਰਮਾਤਮਾ ਨੂੰ ਤਾਂ ਭੁੱਲ ਕੇ ਕਦੇ ਯਾਦ ਕੀਤਾ ਵੀ ਨਹੀਂ, ਫਿਰ ਮਹਾਰਾਜ ਕਹਿੰਦੇ ਜਿਸ ਪਾਸੇ ਉਹ ਜੀਵ ਦੀ ਵਾਸ਼ਨਾ ਲੱਗ ਜਾਂਦੀ ਹੈ ਨਾ, ਉਹ ਸੰਸਾਰ ਤੋਂ ਮਹਾਰਾਜ ਕਹਿੰਦੇ ਉਸੇ ਤਰ੍ਹਾਂ ਫਿਰ ਤੁਰ ਜਾਂਦਾ, ਉਸੇ ਤਰ੍ਹਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ।
1: ਕਹਿ ਕਬੀਰ ਮਨ ਸਰਸੀ ਕਾਜ।
0: ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਹੈ ਭਾਈ ਸਾਡੇ ਜੀਵਨ ਦੇ ਅੰਦਰ ਮਨ ਜਿਹੜਾ ਅਧਿਕਤਾ ਨੂੰ ਪ੍ਰਾਪਤ ਹੋਣਾ ਹੈ ਨਾ, ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਵੱਲ ਜਾਣਾ, ਮਨ ਸਰਸੀ ਕਾਜ, ਇਹ ਤਦੋਂ ਹੀ ਜਾਂਦਾ ਹੈ ਜਦੋਂ ਇਹ ਮਨ ਸਹਿਤ ਰਸ ਦੇ ਹੁੰਦਾ ਹੈ, ਜਦੋਂ ਇਹ ਮਨ ਅਡੋਲ ਹੋ ਕੇ ਪਰਮੇਸ਼ੁਰ ਨੂੰ ਯਾਦ ਕਰਦਾ ਹੈ।
1: ਸਹਿਜ ਸਮਾਨੋ ਤਾ ਭਰਮ ਪਹਾਜ।
0: ਇਹ ਮਨ ਜਿਹੜਾ ਸਹਿਜ ਅਡੋਲ ਅਵਸਥਾ ਵਿੱਚ ਸਮਾ ਜਾਵੇ ਤਾਂ ਭਰਮ ਭਾਜ, ਫਿਰ ਸੁਤੇ ਸਿੱਧ ਹੀ ਜੀਵ ਦੇ ਭਰਮ ਭੱਜ ਜਾਂਦੇ, ਜੀਵ ਨੂੰ ਛੱਡ ਕਰਕੇ ਚਲੇ ਜਾਂਦੇ ਹੈ। ਹਿਰਦੇ ਵਿੱਚੋਂ ਭਰਮ ਰੂਪੀ ਪੜਦਾ ਜੀਵ ਦੇ ਲਹਿ ਜਾਂਦਾ ਅਤੇ ਇੱਕ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਵੀ ਸਮਾਉਣਾ ਹੋ ਜਾਂਦਾ। ਪਰ ਇਹ ਤਾਂ ਹੈ ਜੇ ਇਹ ਮਨ ਪਰਮੇਸ਼ੁਰ ਦੇ ਪ੍ਰੇਮ ਰਸ ਦੇ ਸਹਿਤ ਹੋਵੇ, ਵਾਹਿਗੁਰੂ ਜੀ ਦਾ ਪ੍ਰੇਮ ਰੂਪੀ ਰਸ ਅਥਵਾ ਨਾਮ ਦਾ ਰਸ, ਤਾਂ ਹੀ ਸੰਗਤ ਜੀ ਪ੍ਰਾਪਤ ਹੋਵੇਗਾ ਨਾ, ਜੇ ਜੀਵ ਨੇ ਵਾਹਿਗੁਰੂ ਦਾ ਪ੍ਰੇਮ ਹਿਰਦੇ ਵਿੱਚ ਧਾਰਨ ਕੀਤਾ ਹੋਵੇ, ਜੇ ਪਿਆਰ ਵਿੱਚ ਭੇਜ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੋਵੇ, ਜੇ ਕਿਤੇ ਨਾਮ ਜਪਿਆ ਹੀ ਨਹੀਂ, ਗੁਰਬਾਣੀ ਕਦੇ ਪੜ੍ਹੀ ਹੀ ਨਹੀਂ, ਕਦੇ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਧਾਰਨ ਕੀਤਾ ਹੀ ਨਹੀਂ, ਫਿਰ ਉਹ ਕਿਵੇਂ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦਾ ਪਿਆਰ ਹਿਰਦੇ ਵਿੱਚ ਪ੍ਰਾਪਤ ਕਰ ਸਕਦਾ, ਕਿਵੇਂ ਉਹਦਾ ਮਨ ਵਾਹਿਗੁਰੂ ਜੀ ਦੇ ਪ੍ਰੇਮ ਅਤੇ ਨਾਮ ਰਸ ਦੀ ਸਹਿਤ ਹੋ ਸਕਦਾ, ਇਹ ਨਾਮੁਮਕਿਨ ਹੈ। ਪਰ ਭਗਤ ਕਬੀਰ ਜੀ ਕਹਿੰਦੇ ਜਿਨ੍ਹਾਂ ਦਾ ਮਨ ਸਰਸੀ ਕਾਜ, ਉਹਨਾਂ ਦਾ ਜੀਵਨ ਦੀ ਸਫਲਤਾ ਰੂਪੀ ਕਾਰਜ ਵਾਹਿਗੁਰੂ ਜੀ ਨੇ ਸਫਲ ਕਰ ਦਿੱਤਾ, ਪਰਮ ਰੂਪੀ ਪੜਦਾ ਹਟ ਗਿਆ, ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਏ ਨੇ। ਇਹ ਸੰਗਤ ਜੀ, ਬਾਹਜ ਭਾਵ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਜਿਹੜੇ ਨਿਸ਼ਕਾਮੀ ਪੁਰਖ ਹੋ ਕਰਕੇ ਸੇਵਾ ਕਰਦੇ ਹੈ ਨਾ, ਬੰਦਗੀ ਕਰਨ ਵਾਲੇ ਜਿਹੜੇ ਬ੍ਰਹਮ ਬੇਤੇ ਹੈ, ਜਿਨ੍ਹਾਂ ਦੇ ਮਨ ਵਿੱਚ ਆਸਾ ਹੈ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਲ ਮਿਲਣੇ ਦੀ, ਤਿੰਨਾਂ ਪ੍ਰਥਾਏ ਵੀ ਅੰਤਰੀ ਭਾਵ ਦੇ ਵਿੱਚ ਉਪਦੇਸ਼ ਦਿੱਤਾ ਹੈ। ਤੋ ਇਸੇ ਪ੍ਰਕਾਰ ਫਿਰ ਆਰੰਭ ਤੋਂ ਇਹੀ ਸ਼ਬਦ ਪੜ੍ਹਨਾ ਕਰੋ ਜੀ।
1: ਨਾਇਕ ਏਕ ਬਨਜਾਰੇ ਪਾਚ,
0: ਭਗਤ ਕਬੀਰ ਸਾਹਿਬ ਜੀ ਹੁਣ ਜਗਿਆਸੂ ਜਨਾਂ ਦੇ ਤਾਂ ਉਪਦੇਸ਼ ਦੇ ਰਹੇ ਹੈ। ਪਹਿਲੇ ਅਰਥਾਂ ਦੇ ਵਿੱਚ ਉਸ ਵਪਾਰੀ ਦੇ ਤਾਂ ਉਪਦੇਸ਼ ਦਿੱਤਾ, ਉਹਦੀ ਭਾਸ਼ਾ ਉਹਦੀ ਕਿਰਤ ਦੇ ਵਿੱਚ ਉਪਦੇਸ਼ ਦਿੱਤਾ ਕਿ ਉਹਨੂੰ ਸਮਝ ਪੈ ਜਾਵੇ। ਫਿਰ ਕੋਈ ਜਗਿਆਸੂ ਜਨ ਬੈਠੇ ਕਹਿਣ ਲੱਗੇ ਮਹਾਰਾਜ ਸਾਨੂੰ ਵੀ ਉਪਦੇਸ਼ ਦੇਵੋ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹੈ,
1: ਨਾਇਕ ਏਕ ਬਨਜਾਰੇ ਪਾਚ,
0: ਭਗਤ ਕਬੀਰ ਜੀ ਕਹਿੰਦੇ ਹੈ ਭਾਈ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੋ ਨਾਇਕ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜੋ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਹੈ ਨਾ, ਨਾਇਕ ਏਕ ਬਨਜਾਰੇ ਪਾਚ, ਉਸ ਪਰਮੇਸ਼ਵਰ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਸੰਸਾਰ ਦੇ ਪੰਜਾਂ ਤੱਤਾਂ ਤੋਂ ਜਿਹੜੀ ਸ੍ਰਿਸ਼ਟੀ ਹੈ ਨਾ, ਇਹਨਾਂ ਪੰਜਾਂ ਤੱਤਾਂ ਤੋਂ ਗੁਣ ਧਾਰਨ ਕਰਨ ਲਈ ਜਾਣੋ ਕਿ ਬਨਜਾਰੇ ਹਨ, ਇਹ ਵਪਾਰੀ ਹਨ। ਧਰਤੀ ਤੋਂ ਧੀਰਜਤਾ ਦਾ, ਅੱਗ ਤੋਂ ਪ੍ਰਕਾਸ਼ਤਾ, ਪਾਣੀ ਤੋਂ ਨਿਰਮਲਤਾਈ ਦਾ, ਹਵਾ ਤੋਂ ਨਿਰਲੇਪਤਾ ਦਾ, ਆਕਾਸ਼ ਤੋਂ ਨਿਰਖੋਭਤਾ ਦਾ, ਇਹ ਉਹ ਇਹਨਾਂ ਪੰਜਾਂ ਤੱਤਾਂ ਦੇ ਜਿਹੜੇ ਗੁਣ ਧਾਰਨ ਕਰਨੇ ਹੈ, ਇਹ ਜਾਣੋ ਕਿ ਪੰਜੇ ਹੀ ਵਪਾਰੀ ਬਣ ਜਾ ਰਹੇ ਹਨ।
1: ਵਰਧ 25 ਸਕ ਸੰਗ ਕਾਚ,
0: ਤੇ ਜਿਹੜੀਆਂ 25 ਪ੍ਰਕਿਰਤੀਆਂ ਹਨ, ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਅਭਾਵ ਕਰ ਦੇਣਾ ਕਿ ਇਹਨਾਂ ਦਾ ਸਾਥ ਜਿਹੜਾ ਹੈ ਇਹ ਸਦਾ ਰਹਿਣ ਵਾਲਾ ਨਹੀਂ, ਇਹ ਕੱਚਾ ਹੈ, ਇਹ ਪੱਕਾ ਨਹੀਂ ਹੈ। ਪਤਾ ਨਹੀਂ ਕਿਹੜੇ ਵੇਲੇ ਇੰਦਰੀਆਂ ਨੇ ਸਿਤਰ ਹੋ ਜਾਣਾ ਹੈ, ਪਤਾ ਨਹੀਂ ਕਿਹੜੇ ਵੇਲੇ ਸਰੀਰ ਨੇ ਸਾਡਾ ਸਾਥ ਛੱਡ ਦੇਣਾ ਹੈ, ਕਦੋਂ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦਾ ਸੱਦਾ ਆ ਜਾਣਾ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਇਹਨਾਂ ਇੰਦਰੀਆਂ ਨੂੰ ਆਪਣੇ ਜੀਵਨ ਦੇ ਵਿੱਚੋਂ 25 ਪ੍ਰਕਿਰਤੀਆਂ ਜਿਹੜੀਆਂ ਇਹਨਾਂ ਦਾ ਕੱਚਾ ਸਾਥ ਜਾਣ ਕਰਕੇ ਛੱਡ ਦੇਣਾ ਕਰੇ।
1: ਨੌ ਬਹੀਆਂ 10 ਗੁਣ ਆਹੇ,
0: ਨੌ ਬਹੀਆਂ ਤੋਂ ਭਾਵ ਜਿਹੜੀ ਨੌਵਾਂ ਖੰਡਾਂ ਦੀ ਸੰਸਾਰ ਦੀ ਵਾਸ਼ਨਾ, ਫਿਰ 10 ਗੁਣ ਆਹੇ, ਦਸਾਂ ਦਿਸ਼ਾਵਾਂ ਦੀ ਸੰਸਾਰ ਦੀ ਜਿਹੜੀ ਸੁੱਖਾਂ ਦੀ ਮਨ ਵਿੱਚ ਵਾਸ਼ਨਾ ਲੈ ਕਰਕੇ ਸੰਸਾਰ ਦੇ ਵਿੱਚ ਫਿਰਨਾ, ਇਹ ਨੌਵਾਂ ਖੰਡਾਂ ਅਤੇ ਦਸਾਂ ਦਿਸ਼ਾਵਾਂ ਦੀ ਵਾਸ਼ਨਾ ਆਪਣੇ ਜੀਵਨ ਦੇ ਵਿੱਚੋਂ ਜਗਿਆਸੂ ਜਨ ਤਿਆਗ ਦੇਣਾ ਕਰੇ।
1: ਅਸਨ 72 ਲਾਗੀ ਤਾਹੇ,
0: ਤੇ ਜਿਹੜੀਆਂ ਸਰੀਰ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਜਿਹਨਾਂ ਨਾੜੀਆਂ ਦੇ ਨਾਲ ਸਰੀਰ ਨੂੰ ਬੰਨ ਕਰਕੇ ਰੱਖਣਾ ਕੀਤਾ ਹੈ, ਸਤਿ ਸੰਗਤ ਜੀ, 72 ਲੱਖ, 72 ਕਰੋੜ, 72 ਲੱਖ, 72 ਹਜ਼ਾਰ ਅਤੇ 700 ਅਤੇ 1 ਨਾੜੀ ਸਰੀਰ ਦੇ ਅੰਦਰ ਸੂਖਸ਼ਮ ਅਤੇ ਸਥੂਲ ਨਾੜੀਆਂ ਹਨ, ਬਹੁਤ ਛੋਟੀਆਂ ਛੋਟੀਆਂ ਬਰੀਕ ਅਤੇ ਬਹੁਤ ਜਿਹੜੀਆਂ ਮੋਟੇ ਆਕਾਰ ਦੀਆਂ 72 ਨਾੜੀਆਂ ਕਿਹਾ ਜਾਂਦੀਆਂ ਨੇ, ਪਰ ਇੰਨੀਆਂ ਕੁ ਜ਼ਿਆਦਾ ਸੂਖਸ਼ਮ ਨਾੜੀਆਂ ਜਿਨ੍ਹਾਂ ਦੀ ਕਰੋੜਾਂ ਦੀ ਗਿਣਤੀ ਵੀ ਸਰੀਰ ਦੇ ਵਿੱਚ ਹਨ, ਜਿਨ੍ਹਾਂ ਦੇ ਨਾਲ ਕੱਸਣ ਭਾਵ ਸਰੀਰ ਨੂੰ ਕੱਸ ਕਰਕੇ ਬੰਨ ਪਾ ਕਰਕੇ ਰੱਖਿਆ ਹੋਇਆ, ਪਰਮਾਤਮਾ ਨੇ ਸਰੀਰ ਨੂੰ ਕਸ ਕਰਕੇ ਰੱਖਿਆ ਹੈ।
1: ਓਹੇ ਐਸੇ ਬਨਜ ਸੂ ਨਹਿਨ ਕਾਜ,
0: ਜਿਹੜੀ ਜਗਿਆਸੂ ਜਨ ਹੈ ਨਾ, ਉਹ ਮਨ ਵਿੱਚ ਭਾਵਨਾ ਬਣਾ ਕਰਕੇ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਯਾਦ ਕਰਦੇ ਹੈ ਕਿ ਭਾਈ ਮੋਹੇ ਐਸੇ ਬਨਜ ਸਿਉ ਨਹੀਨ ਕਾਜ, ਸਾਨੂੰ ਐਸੇ ਸੰਸਾਰ ਦੇ ਅੰਦਰ ਜਿਹੜਾ ਚਿਤ ਸੰਸਾਰ ਦੇ ਵਿੱਚ ਜੁੜ ਕੇ ਨਿਰੰਕਾਰ ਨੂੰ ਭੁਲਾ ਦੇਣਾ, ਸੰਸਾਰ ਦੀ ਮੋਹ ਮਮਤਾ ਵਿੱਚ ਗਲਤਾਨ ਹੋ ਕਰਕੇ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੀ ਯਾਦ ਨੂੰ ਵਿਸਾਰ ਦੇਣਾ, ਐਸੇ ਸੰਸਾਰ ਦੇ ਵਣਜ ਦੇ ਨਾਲ ਵਪਾਰ ਦੇ ਨਾਲ ਸਾਨੂੰ ਕੋਈ ਵੀ ਕੰਮ ਨਹੀਂ ਹੈ।
1: ਘਟਾ ਮੂਲ ਨਿਤ ਵਧਾ ਵਿਆਜ,
0: ਜਿਸ ਵਿੱਚ ਸੰਸਾਰ ਦੇ ਅੰਦਰ ਮੂਲ ਜਿਹੜਾ ਘਟ ਜਾਵੇ ਤੇ ਵਿਆਜ ਵੱਧ ਜਾਣਾ ਕਰੇ, ਔਰ ਇਸੇ ਪ੍ਰਕਾਰ ਜੋ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਪਿਆਰੇ ਹੈ ਨਾ, ਉਹ ਕਹਿੰਦੇ ਹਨ ਕਿ ਸਾਨੂੰ ਸੰਸਾਰ ਦੇ ਅੰਦਰ ਐਸੇ ਵਣਜ ਦੇ ਨਾਲ ਰੱਤਾ ਜਿੰਨਾ ਵੀ ਕੋਈ ਤਲੁਕ ਨਹੀਂ ਹੈ, ਭਾਵ ਕੋਈ ਪਿਆਰ ਨਹੀਂ ਹੈ, ਜਿਹ ਘਟੈ ਮੂਲ ਨਿਤ ਵਢੈ ਬਿਆਜ, ਜਿਸ ਕਰਕੇ ਸੰਸਾਰ ਦੇ ਅੰਦਰ ਮਿਲੇ ਹੋਏ ਅਮੋਲਕ ਸਵਾਦ ਸਾਡੇ ਘੱਟ ਜਾਣ ਅਤੇ ਪਰਮੇਸ਼ੁਰ ਵਾਹਿਗੁਰੂ ਨੂੰ ਯਾਦ ਹੀ ਨਾ ਕਰੀਏ ਅਤੇ ਜੀਵਨ ਦੀ ਜਿਹੜੀ ਹੈ ਉਹ ਜੀਵਨ ਲੀਲਾ ਸਮਾਪਤੀ ਹੋਣੇ ਵਾਲੇ ਪਾਸੇ ਜਾਈ ਜਾਵੇ, ਉਹ ਵਿਆਜ ਵੱਧ ਜਾਵੇ, ਪਰਮਾਤਮਾ ਨੂੰ ਚੇਤੇ ਹੀ ਨਾ ਕਰੀਏ। ਐਸੇ ਕਹਿੰਦੇ ਕਾਰਜ ਦੇ ਨਾਲ ਸਾਨੂੰ ਕੋਈ ਵੀ ਪਿਆਰ ਨਹੀਂ ਹੈ। ਵਿਸ਼ਰਾਮ ਦੇ ਕੇ ਹਜ਼ੂਰ ਭਗਤ ਰਸਨਾ ਦੁਆਰਾ ਫਰਮਾਉਂਦੇ ਹੈ,
1: ਸਤ ਸੂਤ ਮਿਲ ਬਨ ਜਕੀਨ।
0: ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਭਾਈ ਜਗਿਆਸੂ ਜਾਨੋ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਇਹ ਗੁਣ ਧਾਰਨ ਕੀਤੇ ਹੋਏ ਹਨ, ਸੱਤਾਂ ਸਾਧਨਾ ਰੂਪੀ ਗੁਣ ਧਾਰਨ ਕਰ ਲਏ ਹੈ, ਸ਼ਰਵਣ ਮੰਨਣ ਨਿਧਿਆਸਣ ਔਰ ਇਸੇ ਪ੍ਰਕਾਰ ਤਤ ਤੋਂ ਦਾ ਸੋਧਨ, ਵੈਰਾਗ ਵਿਵੇਕ ਖੜ ਸੰਮਤੀ ਮੁੱਖ ਇਸ਼ਾ ਇਤਿਆਦਿਕ, ਇਹ ਜਿਹੜੇ ਸ਼ੁਭ ਗੁਣ ਹੈ ਨਾ, ਇਹ ਜਾਣੋ ਕਿ ਜਗਿਆਸੂ ਜਾਨਾਂ ਨੇ ਸਾਤ ਸੂਤ ਮਿਲ ਬਨ ਯਕੀਨ ਇਹਨਾਂ ਨੂੰ ਧਾਰਨ ਕਰਕੇ ਅਤੇ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਰੂਪੀ ਵਪਾਰ ਕੀਤਾ, ਨਾਮ ਜਪਣ ਰੂਪੀ ਵਪਾਰ ਕਰਨਾ ਕੀਤਾ, ਆਪ ਜਪਿਆ ਅਤੇ ਸੰਸਾਰ ਦੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਇਆ ਹੈ।
1: ਕਰਮ ਭਾਵਨੀ ਸੰਗ ਲੀਨ,
0: ਤੇ ਨਾਲ ਫਿਰ ਨਿਸ਼ਕਾਮ ਕਰਮਾਂ ਦੀ ਕਰਨੀ ਬੜੀ ਭਾਵਨਾ ਪੂਰਵਕ ਹੋਰ ਕਰਕੇ ਧਾਰਨ ਕੀਤੀ ਹੈ। ਰੱਬ ਦੇ ਪਿਆਰੇ ਨਿਸ਼ਕਾਮ ਹੋ ਕੇ ਪਰਮਾਤਮਾ ਜੀ ਦਾ ਸਿਮਰਨ ਕਰਦੇ ਨੇ, ਪਿਆਰ ਵਿੱਚ ਭੇਜ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਪ ਜਪਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਕੋਈ ਮਨ ਵਿੱਚ ਸੰਸਾਰ ਦੇ ਸੁੱਖਾਂ ਦੀ ਕਾਮਨਾ ਨਹੀਂ, ਨਿਸ਼ਕਾਮ ਹੋ ਕੇ ਅਤੇ ਭਾਵਨਾ ਸਿੱਧ ਹੋ ਕਰਕੇ ਪਰਮੇਸ਼ਰ ਦੇ ਨਾਮ ਜਪਣ ਰੂਪੀ ਵਪਾਰ ਇਹ ਕਾਰਜ ਕਰਦੇ
1: ਜਗਾਤੀ ਕਰਤ ਰਾਰ।
0: ਔਰ ਇਸੇ ਪ੍ਰਕਾਰ ਸਰ ਸੰਗਤ ਜੀ, ਜਿਹੜਾ ਤਿੰਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਅਭਾਵ ਕਰ ਦੇਣਾ, ਜਿਹੜੇ ਰਾਰ ਝਗੜਾ ਪਾਉਂਦੇ ਹੈ, ਇਹ ਵਾਹਿਗੁਰੂ ਦੇ ਪਿਆਰਿਆਂ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ। ਕਰਤ ਰਾਰ, ਕਿਤੇ ਇਹਨਾਂ ਦੇ ਜੀਵਨ ਵਿੱਚ ਵੀ ਰਾੜ ਪਾਉਂਦੇ? ਕਹਿੰਦੇ ਨਹੀਂ, ਰੱਬ ਦੇ ਪਿਆਰਿਆਂ ਦੇ ਜੀਵਨ ਦੇ ਵਿੱਚ ਤਿੰਨੇ ਗੁਣ ਵੀ ਕਦੇ ਰਾੜ ਝਗੜਾ ਨਹੀਂ ਪਾਉਣਾ ਕਰਦੇ। ਰੱਬ ਦੇ ਪਿਆਰਿਆਂ ਦੇ ਜੀਵਨ ਦੇ ਵਿੱਚ ਉੱਤਮ ਮੱਧਮ ਕਨਿਸ਼ਠ ਕਰਮਾਂ ਰੂਪੀ ਜਿਹੜੇ ਮਸੂਲੀਏ ਨਾ, ਉਹ ਵੀ ਕਦੇ ਝਗੜਾ ਨਹੀਂ ਪਾਉਣਾ ਕਰਦੇ। ਐਸਾ ਤਿੰਨਾਂ ਦਾ ਸਾਧ ਸੰਗਤ ਜੀ, ਜੋ ਜੀਵਨ ਮੁਕਤੀ ਵਾਲਾ ਜਿਹੜਾ ਆਨੰਦ ਤਿੰਨਾਂ ਦੇ ਜੀਵਨ ਵਿੱਚ ਬਣਿਆ ਰਹਿੰਦਾ, ਕਿਸੇ ਪ੍ਰਕਾਰ ਦਾ ਸੰਸਾਰ ਦਾ ਕੋਈ ਬੰਧਨ ਨਹੀਂ ਵਿਆਪਣਾ ਕਰਦਾ।
1: ਚਲੋ ਬਨਜਾਰਾ ਹਾਥ ਝਾਰ।
0: ਔਰ ਜਿਸ ਕਰਕੇ ਅਕਾਲ ਪੁਰਖ ਪਰਮੇਸ਼ਰ ਦਾ ਪਿਆਰਾ ਰੂਪ ਜਿਹੜਾ ਬਨਜਾਰਾ ਹੈ ਨਾ, ਉਹ ਫਿਰ ਆਪਣੇ ਅੰਦਰੋਂ ਸੰਕਲਪਾਂ ਵਿਕਲਪਾਂ ਰੂਪੀ ਹੱਥਾਂ ਨੂੰ ਝਾੜ ਕਰਕੇ ਸੁਰਖਰੂ ਹੋ ਕੇ ਪਰਮਾਤਮਾ ਦੇ ਘਰ ਦੇ ਵਿੱਚ ਚਲਿਆ ਜਾਂਦਾ। ਸਰ ਸੰਗਤ ਜੀ, ਕੋਈ ਸੰਸਾਰ ਦੇ ਕਰਮਾਂ ਦਾ ਬੰਧਨ ਨਹੀਂ ਰੱਬ ਦੇ ਪਿਆਰਿਆਂ ਨੂੰ। ਜਿਹੜੇ ਗੁਰਮੁਖ ਜਨ ਭਗਤੀ ਦੇ ਮਾਰਗ 'ਤੇ ਤੁਰਦੇ ਹੈ ਨਾ, ਨਿਸ਼ਕਾਮ ਹੋ ਕਰਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦੇ ਹੈ, ਸੱਚੇ ਪਾਤਸ਼ਾਹ ਜੀ ਆਖਰੇ ਭਗਤ ਰਸਨਾ ਦੁਆਰਾ, ਚਲੋ ਬਨਜਾਰਾ ਹਾਥ ਝਾਹਰ, ਹੇ ਭਾਈ ਸੰਸਾਰ ਦੇ ਪਾਪ ਪੁੰਨ ਕਰਮਾਂ ਰੂਪੀ ਹੱਥਾਂ ਨੂੰ ਝਾੜ ਕਰਕੇ, ਸੰਕਲਪਾਂ ਵਿਕਲਪਾਂ ਰੂਪੀ ਹੱਥਾਂ ਨੂੰ ਝਾੜ ਕਰਕੇ ਉਹ ਸੰਸਾਰ ਤੋਂ ਸੁਰਖਰੂ ਹੋ ਕਰਕੇ ਜਾਂਦੇ ਹੈ, ਨਾ ਤਾਂ ਸੰਸਾਰ ਦੇ ਸੁੱਖਾਂ ਰੂਪੀ ਸੰਕਲਪ ਮਨ ਵਿੱਚ ਤਿੰਨਾਂ ਦੇ ਫੁਰਦਾ, ਨਾ ਕੋਈ ਮੰਦਾ ਫੁਰਨਾ ਕੋਈ ਵਿਕਲਪ ਤਿੰਨਾਂ ਦੇ ਮਨ ਵਿੱਚ ਫੁਰਦਾ, ਉਹ ਸੰਸਾਰ ਤੋਂ ਆਜ਼ਾਦ ਹੋ ਕਰਕੇ ਵਾਹਿਗੁਰੂ ਜੀ ਦੇ ਘਰ ਜਾਂਦੇ ਹਨ।
1: ਪੂੰਜੀ ਹਿਰਾਨੀ ਬਨ ਜਟੂਟ।
0: ਔਰ ਇਸੇ ਪ੍ਰਕਾਰ ਜਿਹੜੇ ਸਾਰੇ ਸੰਗਤ ਜਗਾਤੀਏ ਹੈ ਨਾ, ਜਿਹੜੇ ਟੈਕਸ ਲਾਉਣ ਵਾਲੇ ਵਸੂਲਣ ਵਾਲੇ ਹੈ, ਪੂੰਜੀ ਹੈਰਾਨੀ, ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਬਨਜ ਟੂਟ, ਤਿੰਨਾਂ ਦੇ ਸੰਸਾਰ ਦੇ ਪਾਪ ਅਤੇ ਪੁੰਨ ਕਰਮਾਂ ਰੂਪੀ ਜਿਹੜੀ ਪੂੰਜੀ ਉਹ ਟੁੱਟ ਜਾਣਾ ਕੀਤੀ ਹੈ, ਭਾਵ ਉਹ ਖੁਸ਼ ਗਈ ਹੈ ਸੰਸਾਰ ਦੇ ਅੰਦਰ ਜੀਵਨ ਦੇ ਵਿੱਚੋਂ। ਬਨਜ ਟੂਟ ਅਤੇ ਜੰਮਣ ਅਤੇ ਮਰਨ ਦਾ ਜਿਹੜਾ ਬਨਜ ਵਪਾਰ ਸੀ ਨਾ, ਵਾਰ ਵਾਰ ਸੰਸਾਰ ਦੇ ਵਿੱਚ ਮਿਲਦਾ, ਕਦੇ ਜੰਮਣਾ ਅਤੇ ਕਦੇ ਮਰਨਾ, ਫਿਰ ਜਨਮ ਧਾਰਨ ਕਰਨਾ, ਫਿਰ ਮੌਤ ਦੇ ਮੂੰਹ ਵਿੱਚ ਪੈ ਜਾਣਾ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਨੇ ਤਿੰਨਾਂ ਦਾ ਉਹ ਤੋੜ ਦਿੱਤਾ ਹੈ।
1: ਦਿਸ ਟਾਂਡੋ ਗਾਇਓ ਫੂਟ।
0: ਔਰ ਦਸਾਂ ਦਿਸ਼ਾਵਾਂ ਦੀ ਜਿਹੜੀ ਸੰਸਾਰ ਦੀ ਵਾਸ਼ਨਾਵਾਂ ਨੂੰ ਧਾਰਨ ਕਰਨਾ, ਉਹ ਵੀ ਫੁੱਟ ਕਰਕੇ ਚਲੇ ਗਏ ਹੈ। ਕਿਸੇ ਪ੍ਰਕਾਰ ਸੰਸਾਰ ਦੇ ਸੁੱਖਾਂ ਦੀ ਕੋਈ ਮਨ ਵਿੱਚ ਵਾਸ਼ਨਾ ਨਹੀਂ ਰਹਿਣਾ ਕੀਤੀ।
1: ਕਬੀਰ ਮਨ ਸਰਸੀ ਕਾਜ।
0: ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਜਗਿਆਸੂ ਜਾਨੋ, ਤਿੰਨਾਂ ਦਾ ਮਨ ਜਿਹੜਾ ਨਾ ਸਹਿਤ ਰਸ ਦੇ ਹੋ ਗਿਆ, ਜਿਨ੍ਹਾਂ ਨੇ ਐਸੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਅਵਗੁਣਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਤਿਆਗ ਦਿੱਤਾ ਹੈ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਦਾ ਸੱਚ ਦਾ ਵਪਾਰ ਕੀਤਾ। ਕਹਿਣ ਲੱਗੇ ਉਹਨਾਂ ਦਾ ਮਨ ਜਿਹੜਾ ਨਾ ਸਹਿਤ ਰਸ ਦੇ ਹੋ ਗਿਆ, ਹਿਰਦਾ ਅਡੋਲ ਬਣ ਜਾਣਾ ਕੀਤਾ ਹੈ।
1: ਸਹਿਜ ਸਮਾਨੋ ਤਾ ਭਰਮ ਭਾਜ,
0: ਸਹਿਜ ਅਡੋਲ ਸੁਤੀ ਸਿੱਧੀ ਤਿੰਨਾਂ ਦਾ ਫਿਰ ਵਾਹਿਗੁਰੂ ਜੀ ਦੇ ਸਰੂਪ ਦੇ ਵੀ ਸਮਾਉਣਾ ਹੋ ਗਿਆ, ਕਿਉਂਕਿ ਪਰਮਾਤਮਾ ਨੇ ਕਿਸੇ ਪ੍ਰਕਾਰ ਦਾ ਭਰਮ ਰੂਪੀ ਪੜਦਾ ਨਹੀਂ ਤਿੰਨਾਂ ਦੇ ਮਤ ਤੇ ਰਹਿਣ ਦੇਣਾ ਕੀਤਾ। ਜਿਨ੍ਹਾਂ ਨੂੰ ਐਸਾ ਸਾਧ ਸੰਗਤ ਜੀ ਪਵਿੱਤਰ ਵਪਾਰ ਜੀਵਨ ਦੇ ਵੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਜਿਵੇਂ ਸ੍ਰੀ ਰਾਗ ਵਿੱਚ ਵੀ ਸਤਿਗੁਰੂ ਜੀ ਦਾ ਪਾਵਨ ਵਚਨ ਆਉਂਦਾ ਹੈ ਨਾ, ਮਹਾਰਾਜ ਜੀ ਨੇ ਉੱਥੇ ਵੀ ਵਪਾਰ ਦਾ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ। ਹੇ ਜੀਵ, ਸੰਸਾਰ ਦੇ ਵਿੱਚ ਤੂੰ ਕੋਈ ਕਿਸੇ ਤਰ੍ਹਾਂ ਦਾ ਕਦੇ ਕਿਸੇ ਤਰ੍ਹਾਂ ਦਾ ਵਪਾਰ ਕਰਦਾ, ਕਦੇ ਛਲ ਕਰਕੇ, ਕਦੇ ਝੂਠ ਬੋਲ ਕਰਕੇ, ਠੱਗੀਆਂ ਮਾਰ ਕਰਕੇ ਵਪਾਰ ਕਰਦਾ। ਇਹ ਦੁਨੀਆਂ ਦੇ ਜਿੰਨੇ ਵੀ ਵਪਾਰ ਕੇਵਲ ਸੰਸਾਰ ਇੱਥੇ ਤੱਕ ਹੀ ਸੀਮਤ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਣਜ ਕਰ ਹੋ ਵਣ ਜਾ ਰਹੇ ਹੋ, ਵੱਖਰ ਲੀਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਹੇ ਭਾਈ, ਉਸ ਵਾਹਿਗੁਰੂ ਜੀ ਦੇ ਨਾਮ ਰੂਪੀ ਗੁਰੂ ਕੀ ਸਿੱਖਿਆ ਗੁਰ ਉਪਦੇਸ਼ ਰੂਪੀ ਵਸਤੂ ਨੂੰ ਸੰਭਾਲਣਾ ਕਰੋ, ਜਿਸ ਨੇ ਪਰਮਾਤਮਾ ਦੇ ਘਰ ਤੱਕ ਪਰਲੋਕ ਰਸਤੇ ਵੀ ਤੁਹਾਡੇ ਨਾਲ ਨਿਭਣਾ ਹੈ। ਇਹ ਜਿਹੜਾ ਸੰਸਾਰ ਦਾ ਵਪਾਰ ਕੇਵਲ ਸੰਸਾਰ ਤੱਕ ਸੀਮਿਤ ਹੈ, ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਇਹ ਪਰਮ ਉਪਦੇਸ਼ ਦਿੱਤਾ ਹੈ। ਜਗਿਆਸੂ ਜਨਾਂ ਦੇ ਤਾਏ ਵੀ ਪਰਮ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਔਰ ਹਜ਼ੂਰ ਅਗਲੇ ਸ਼ਬਦ ਦੇ ਅੰਦਰ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਾਧ ਸੰਗਤ ਜੀ, ਕੋਈ ਦਿਗ ਵਿਜੇ ਜਿਹੜਾ ਨਾਮੇ ਪੰਡਿਤ ਸੀਨਾ, ਉਹ ਭਗਤ ਕਬੀਰ ਸਾਹਿਬ ਜੀ ਦੇ ਕੋਲ ਚੱਲ ਕਰਕੇ ਆਇਆ। ਉਹਦੀ ਬੜੀ ਮੰਤਾ ਸੀ, ਲੋਕ ਬੜੀ ਉਹਦੀ ਪੂਜਾ ਕਰਿਆ ਕਰਦੇ, ਬਹੁਤ ਉੱਚ ਕੋਟੀ ਦਾ ਵਿਦਵਾਨ। ਅਤੇ ਉਹਨੇ ਆ ਕਰਕੇ ਕਾਂਸ਼ੀ ਵਿੱਚ ਲਲਕਾਰ ਮਾਰ ਕਰਕੇ ਕਿਹਾ, ਕਹਿਣ ਲੱਗਾ ਕਿ ਜਿਹੜਾ ਕੋਈ ਮੇਰੇ ਨਾਲ ਚਰਚਾ ਕਰੇ, ਜੇ ਮੈਨੂੰ ਕੋਈ ਹਰਾ ਦੇਵੇਗਾ ਨਾ, ਤਾਂ ਮੈਂ ਸਾਰੇ ਜਗਤ ਵਿੱਚੋਂ ਮੰਨ ਲੂੰ ਕਿ ਮੈਂ ਸਾਰੇ ਸੰਸਾਰ ਤੋਂ ਹਾਰ ਖਾ ਲਈ ਹੈ, ਮੈਂ ਆਪਣੇ ਆਪ ਨੂੰ ਸਾਰੇ ਸੰਸਾਰ ਦੇ ਵਿੱਚੋਂ ਹਾਰਿਆ ਮੰਨਾਂਗਾ, ਪਰ ਜਿਹੜਾ ਮੇਰੇ ਨਾਲ ਚਰਚਾ ਕਰਦਿਆਂ ਹੋਇਆਂ ਗੋਸ਼ਟੀਆਂ ਵਿਚਾਰਾਂ ਕਰਦਿਆਂ ਹਾਰ ਗਿਆ, ਜੇ ਕਾਂਸ਼ੀ ਵੀ ਜਿਹੜਾ ਕੋਈ ਵਿਦਵਾਨ ਹਾਰ ਗਿਆ, ਤਾਂ ਸਾਰੀ ਕਾਂਸ਼ੀ ਦੀ ਹਾਰ ਤੁਹਾਨੂੰ ਮੰਨਣੀ ਪਵੇਗੀ। ਅਤੇ ਸਾਰੀ ਸੰਗਤ ਜੀ, ਉਹ ਦਿਗ ਬਿਜੇ ਨਾਮੇ ਪੰਡਿਤ ਤੋਂ, ਉਹਦੀ ਵਿਦਵਤਾ ਤੋਂ ਸਾਰੇ ਵੱਡੇ ਵੱਡੇ ਪੰਡਿਤ ਵਿਦਵਾਨ ਲੋਕ ਡਰਦੇ ਸਨ ਕਿ ਬਹੁਤ ਉੱਚ ਕੋਟੀ ਦਾ ਵਿਦਵਾਨ ਹੈ, ਅਤੇ ਕਿਸੇ ਦਾ ਹੀਆ ਨਹੀਂ ਪੈਂਦਾ ਉਹਦੇ ਨਾਲ ਅੱਗੇ ਹੋ ਕਰਕੇ ਚਰਚਾ ਕਰੀਏ। ਫਿਰ ਉਹਨਾਂ ਨੇ ਬੜੀ ਨੀਤੀ ਦੇ ਨਾਲ ਕਹਿੰਦੇ ਕਿ ਚਲੋ ਭਗਤ ਕਬੀਰ ਜੀ ਦੇ ਕੋਲ ਇਹਨੂੰ ਲੈ ਜਾਂਦੇ ਆ, ਉਹ ਜਿਹੜਾ ਜੁਲਾਹ ਭਗਤ ਕਬੀਰ ਸਾਨੂੰ ਟਿਕਣ ਨਹੀਂ ਨਾ ਦਿੰਦਾ, ਕਿੰਨੀ ਵਾਰ ਅਸੀਂ ਚਰਚਾ ਕੀਤੀ ਸਾਨੂੰ ਹਰਾ ਦਿੱਤਾ, ਕਈ ਬ੍ਰਾਹਮਣ ਗਏ, ਕਈ ਸਾਡੇ ਤੋਂ ਪੰਡਿਤ ਵਿਦਵਾਨ ਗਏ, ਸਭ ਨੂੰ ਝੁਕਣਾ ਹੀ ਪਿਆ ਉਹਦੇ ਅੱਗੇ ਜਾ ਕਰਕੇ। ਅਤੇ ਅਸੀਂ ਇਸ ਦਿਗ ਵਿਜੇ ਨਾਮੇ ਪੰਡਿਤ ਨੂੰ ਉੱਥੇ ਹੀ ਲੈ ਜਾਂਦੇ ਹਾਂ, ਜੇ ਤਾਂ ਹਾਰ ਗਿਆ ਤਾਂ ਕਹਾਂਗੇ ਤੂੰ ਜੁਲਾਹੇ ਨੂੰ ਹਰਾ ਦਿੱਤਾ, ਕਿਹੜਾ ਕਿਸੇ ਵਿਦਵਾਨ ਨੂੰ ਹਰਾਇਆ। ਅਤੇ ਜੇ ਜਿੱਤ ਗਿਆ, ਭਗਤ ਕਬੀਰ ਦੀ ਜਿੱਤ ਪ੍ਰਾਪਤ ਹੋ ਗਈ, ਤਾਂ ਫਿਰ ਸਾਡੀ ਸਾਰੀ ਕਾਂਸ਼ੀ ਦੇ ਆਪਣੇ ਆਪ ਹੀ ਜਿੱਤ ਹੋ ਜਾਣੀ ਹੈ। ਇਉਂ ਸਾਧ ਸੰਗਤ ਜੀ ਮਨ ਵਿੱਚ ਛਲ ਅਤੇ ਨੀਤੀ ਦੇ ਨਾਲ ਭਗਤ ਕਬੀਰ ਸਾਹਿਬ ਜੀ ਦੇ ਕੋਲ ਲੈ ਕਰਕੇ ਆਏ। ਉਸ ਸਮੇਂ ਭਗਤ ਕਬੀਰ ਜੀ ਖੱਡੇ ਦੇ ਉੱਪਰ ਤਾਣੀ ਬੁਣਦੇ ਪਏ ਸਨ, ਅਤੇ ਇੰਨੇ ਸਮੇਂ ਨੂੰ ਪੁੱਤਰ ਜਿਹੜਾ ਕਮਾਲਾ ਸੀ ਉਹ ਆ ਕਰਕੇ ਬੇਨਤੀ ਕਰਨ ਲੱਗ ਪਿਆ। ਕਹਿਣ ਲੱਗਾ, ਪਿਤਾ ਜੀ ਪ੍ਰਸ਼ਾਦਾ ਤਿਆਰ, ਛਕ ਲਓ। ਅਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਪੁੱਤਰ ਕਮਾਲਿਆ ਇੱਥੇ ਹੀ ਲਿਆ ਦੇ, ਪ੍ਰਸ਼ਾਦਾ ਇੱਥੇ ਛਕ ਲੈਂਦੇ ਆ। ਅਤੇ ਜਿਹੜਾ ਦਿਗ ਬਿਜੇ ਨਾਮੇ ਪੰਡਿਤ ਸੀ ਨਾ, ਉਹ ਆਪਣੀ ਅੱਖੀਂ ਦੇਖਦਾ ਪਿਆ। ਕਹਿਣ ਲੱਗਾ, ਇਸ ਸ਼ੂਦਰ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੁੱਚੀ ਥਾਂ 'ਤੇ ਬੈਠ ਕੇ ਭੋਜਨ ਛਕਣਾ ਚਾਹੀਦਾ, ਇਸ ਥਾਂ 'ਤੇ ਬੈਠ ਕੇ ਭੋਜਨ ਨਹੀਂ ਛਕਣਾ ਚਾਹੀਦਾ, ਇਹ ਤਾਂ ਗੰਦਗੀ ਵਾਲੀ ਥਾਂ 'ਤੇ ਜਬਾ ਵੀ ਸਾਫ਼ ਸੁਥਰੀ ਨਹੀਂ ਜਿੱਥੇ ਬਹਿ ਕੇ ਛਕਣ ਲੱਗ ਪਿਆ। ਜਦੋਂ ਸ਼ੰਕਾ ਕੀਤਾ ਨਾ, ਤਾਂ ਭਗਤ ਕਬੀਰ ਸਾਹਿਬ ਜੀ ਨੇ ਬਸੰਤ ਰਾਗ ਦੇ ਅੰਦਰ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਹੈ। ਹਜ਼ੂਰ ਬਖਸ਼ਿਸ਼ ਕਰਕੇ ਫਰਮਾਉਂਦੇ ਹਨ,
1: ਬਸੰਤ ਹਿੰਡੋਲ ਘਰ ਦੂਜਾ,
0: ਬਸੰਤ ਤੇ ਹਿੰਡੋਲ ਦੋਵੇਂ ਰਾਗਣੀਆਂ ਦਾ ਸੰਮੇਲ ਕਰਕੇ ਦੂਸਰੇ ਘਰ ਸੁਰਤਾਲ ਦੇ ਅੰਦਰ ਭਗਤ ਕਬੀਰ ਸਾਹਿਬ ਜੀ

0: एक अद्वैत स्वरूप है, ओवंकार सर्व जीवन का प्रकाशक है, एक अद्वितीय प्रकाशमान स्वरूप है जो देश काल वस्तु तो रहित स्वरूप है, जाति विजाति स्वैगत भेदा तो रहित वाहगुरु जी का स्वरूप है, ओवंकार सर्व जीवन का प्रकाशक है, सत सदीवी काल सच है, गुर चेतन स्वरूप है ते प्रसाद एक रस रहन वाला आनंद स्वरूप है, सतगुरु जी की कृपा द्वारा परमेश्वर मिलता है। यो निर्देशक मंगल करके भगत कबीर साहिब जी फरमाते हैं।
1: माता जूठी पिता भी जूठा।
0: जदो वह पंडित सत संगत जी बार बार शंके करी जाता सी ना, तो रहाओ दियां तुकां विच जिवें भगत कबीर साहिब जी ने फरमाया, कहो पंडित सूचा कवन ठाओ, जहां बैस हो भोजन खाओ। हे पंडित जी, तुसीं दस देवो केड़ी सुची थाय है, केड़ी सुची जगह है जिते बैठ करके असी फिर भोजन छक लईए, तुसीं सानू दस देना करो। ये रहाओ दियां पंक्तियां भी सारे संगत जी शब्द का केंद्रीय भाव रखिया होया है, और जदों कोई जवाब ना मिलिया वो पंडित तो फिर भगत कबीर साहिब जी उपदेश देन लगे है, फरमाते हैं,
1: माता जूठी पिता भी जूठा।
0: हे पंडित जी, कासी तुसी जूठ दी गल करदे पए हो, जेड़ी माता ने तुहानू जन्म दिता वह माता मां भी जूठी है, पिता भी जूठा ते पिता भी जूठा ही है। इस प्रकार माता का जीवन भी जूठा है ते पिता का जीवन भी जूठा ही जानना करो।
1: जूठे ही फल लागे।
0: ते उना माता पिता के घर दे विच जिहड़ी धीआं पुत्र पैदा होए फल लगे है ना, वह भी जाणो कि जूठे ही है। इस प्रकार अपवित्रता विचों ही तिन्हां दा जन्म होना कीता। इस करके भगत जी कहण लगे, हे भाई, माता जूठी पिता भी जूठा, जूठे ही फल लागे। ते जेड़ी उन्हां माता पिता दे घर बच्चियां दा जन्म होया, धीआं ते भावें पुत्र है, वह भी जाणो कि फिर जूठे ही हन।
1: आवहे जूठे जाहे पी जूठे।
0: जेड़े जीव संसार दी विध जन्म धारण करके आ रहे है ना, वह भी जाणो कि जूठे ही है। पूर्वले पाप कर्मां दा संसार दे विच फल भोगण दे वास्ते कर्मां दे बजे हुए संसार दे अंदर वह जन्म धारण करते पे, वह भी जाणो कि जूठे हन। और जाहे पे जूठे, ते जेड़े संसार तो जा रहे है ना अविद्या की गाफलताई करके, अग्ञानता वस हो करके संसार तो जा रहे है, मौर दे मारे हुए मर के संसार तो जा रहे, वह भी जाणो कि जूठे हन। अथवा आवह जूठे जाहे पे जूठे। हे भाई, जेडे किसी देश तो आ जाना जा किसी विदेश विद चले जाना, वह भी जाणो कि संसार दे जीव जूठे ही है, अपवित्रता नूं ही तिन्हां ने भी धारण किया, अविद्या की गाफलताई करके आने वाले जाने वाले जन्म धारण करने वाले जां फिर मर के संसार तो जाने वाले भी जूठे हन।
1: जूठे मर हे अब आगे।
0: और जेडे संसार दे अंदर भागा तो हीणे जीव है ना, जिन्हां दे भाग चंगे नहीं, माड़े भाग होने करके वह परमात्मा का सिमरन नहीं करते, वाहिगुरु जी की बंदगी नहीं करते, ना कदे महाराज जी की सतसंगत करते ने, कदे प्यार विच भिज के परमात्मा नूं चेते नहीं करते। जूठे मर हो अभागे, वह भागा तो हीणे जीव ही महाराज कहिंदे फिर जूठे ही है। और इस प्रकार जेड़े जीव सच्चे पातशाह जी तो बेमुख हो करके रहिंदे है ना, मन बाणी शरीर करके महाराज साहिब जी के सन्मुख नहीं होंदे, वह भी जाणो कि जूठे अपवित्र जीवन वाले ही है। क्योंकि सारे संगत जी, सतगुरु जी का गुरबाणी विच वचन है ना, सतगुर वाजह गुर नहीं कोई, निगुरे का है ना बुरा। निगुरे मनुख का किन्ना गिरिया हुआ जीवन होवेगा महाराज जिस बारे कहिंदी कि उहदा नाम लैणा भी माड़ा है। इस करके जाणो कि माड़े भागां की निशानी है, जिहड़ा जीव संसार दे अंदर आके गुरु वाला नहीं बनिया, जिसने गुरु की सिखी नहीं जीवन दे विच धारण की, सच्चे पातशाह महाराज जी की सिखिया नूं नहीं जीवन दे विच कमाया, ऐसे महाराज कहिंदे जिहड़े भागां तो हीणे जीव है ना, वह मर के संसार तो जा रहे है। हे भाई, वह भी जाणो कि जूठे ही हन।
1: पंडित सूचा कवन ठाओ।
0: ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਹੇ ਭਾਈ, ਹੇ ਪੰਡਿਤ ਜੀ, ਤੁਸੀਂ ਦੱਸ ਦੇਵੋ ਕੋ ਕਿਹੜੀ ਸੁੱਚੀ ਜਗ੍ਹਾ ਹੈ ਜਿਸ 'ਤੇ ਥਾਂ 'ਤੇ ਕਹਿੰਦੇ ਕਿ ਤੁਸੀਂ ਸਾਨੂੰ ਕਹੀ ਜਾਂਦੇ ਪਏ ਇੱਕ ਜੂਠੀ ਥਾਂ 'ਤੇ ਬੈਠ ਕਰਕੇ ਭੋਜਨ ਛਕੀ ਜਾਂਦਾ, ਅਤੇ ਫਿਰ ਤੁਸੀਂ ਸਾਨੂੰ ਦੱਸ ਦੇਣਾ ਕਰੋ ਕਿ ਸੰਸਾਰ ਦੇ ਅੰਦਰ ਕਿਹੜੀ ਸੁੱਚੀ ਜਗ੍ਹਾ, ਕਿਹੜਾ ਥਾਂ ਸੁੱਚਾ ਹੈ।
1: ਜਹਾਂ ਬੈਸ ਹਾਂ ਭੋਜਨ ਖਾਓ,
0: ਜੇ ਸੁੱਚੇ ਥਾਂ 'ਤੇ ਬੈਠ ਕਰਕੇ ਅਸੀਂ ਭੋਜਨ ਛਕ ਲੈਣਾ ਕਰੀਏ। ਜਦੋਂ ਇਹ ਵਚਨ ਕੀਤਾ ਤੇ ਸਾਰੇ ਸੰਗਤ ਜੀ ਦਿਗ ਬਿਜੇ ਨਾਮੇ ਪੰਡਿਤ ਚੁੱਪ ਕਰ ਗਿਆ, ਉਹਨੂੰ ਕੋਈ ਜਵਾਬ ਨਹੀਂ ਸੀ ਆਇਆ। ਤੋ ਫਿਰ ਉਹਦੇ ਤਾਈ ਉਪਦੇਸ਼ ਦਿੰਦੇ ਹੋਏ ਬਖਸ਼ਿਸ਼ ਕਰਦੇ ਹਨ।
1: ਰਹਾਉ,
0: ਵਿਸਰਾਮ ਦੇ ਕੇ ਹਜੂਰ ਬਖਸ਼ਿਸ਼ ਕਰਦੇ ਹਨ।
1: ਜੂਠੀ ਬੋਲਤ ਜੂਠਾ,
0: ਭਗਤ ਕਬੀਰ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਜਿਹੜੀ ਜੇਬਾ ਰਸਨਾ ਹੈ ਨਾ, ਇਹ ਵੀ ਜੂਠੀ ਹੈ। ਕਿਉਂਕਿ ਜਦੋਂ ਕੋਈ ਪਦਾਰਥ ਇਹਦੇ ਨਾਲ ਛਕਿਆ ਜਾਂਦਾ ਹੈ ਤੇ ਜੂਠੀ ਹੋ ਜਾਂਦੀ ਹੈ। ਜਿਵੇਂ ਕਿਸੇ ਜੂਠੇ ਪਦਾਰਥ ਨੂੰ ਕਿਸੇ ਜੂਠ ਨੂੰ ਹੱਥ ਲਾਵੇ ਜੀ ਤਾਂ ਹੱਥ ਜੂਠਾ ਮੰਨਿਆ ਜਾਂਦਾ, ਉਹ ਹੱਥ ਸੁੱਚਾ ਕਰਨਾ ਪੈਂਦਾ। ਅਤੇ ਜਿਹੜੀ ਰਸਨਾ ਤੋਂ ਕਿੰਨੇ ਪਦਾਰਥ ਛਕੇ ਜਾਂਦੇ ਹੈ ਉਹ ਤਾਂ ਫਿਰ ਜੂਠੀ ਹੈ ਨਾ। ਜਾਂ ਫਿਰ ਜਿਹੜੀ ਰਸਨਾ ਤੋਂ ਝੂਠ ਬੋਲਿਆ ਜਾਂਦਾ, ਝੂਠ ਵੀ ਜੂਠਾ ਹੈ। ਜਿਸ ਰਸਨਾ ਤੋਂ ਨਿੰਦਿਆ ਅਤੇ ਚੁਗਲੀਆਂ ਕੀਤੀਆਂ ਜਾਣ ਉਹ ਰਸਨਾ ਵੀ ਜੂਠੀ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜਿਹ ਬਾ ਜੂਠੀ ਬੋਲਤ ਜੂਠਾ। ਅਤੇ ਕਹਿੰਦੇ ਭਾਈ, ਜਿਹੜਾ ਰਸਨਾ ਤੋਂ ਬੋਲ ਬੋਲਣਾ ਉਹ ਫਿਰ ਜੂਠਾ ਹੀ ਹੈ ਨਾ। ਰਸਨਾ ਤੋਂ ਜੂਠੀ, ਰਸਨਾ ਤੋਂ ਨਿਕਲੇ ਹੋਏ ਜਿਹੜੇ ਬੋਲ ਹੈ ਉਹ ਵੀ ਜਾਣੋ ਕਿ ਜੂਠੇ ਹੀ ਹਨ।
1: ਕਰਨ ਨੇਤਰ ਸਭ ਜੂਠੇ,
0: ਤੇ ਜਿਹੜੇ ਕਰਨ ਕੰਨ ਹਨ ਇਹ ਵੀ ਜੂਠੇ ਹੈ। ਨੇਤਰ ਜਿਹੜੀਆਂ ਅੱਖਾਂ ਹਨ ਉਹ ਵੀ ਜਾਣੋ ਕਿ ਜੂਠੀਆਂ ਨੇ। ਜਿਨ੍ਹਾਂ ਕੰਨਾਂ ਦੇ ਨਾਲ ਇਹ ਜੀਵ ਸੰਸਾਰ ਦਾ ਲੱਚਰਪਣਾ ਸੁਣਦਾ ਰਹਿੰਦਾ, ਜਿਨ੍ਹਾਂ ਤੋਂ ਮਹਾਰਾਜ ਸਾਹਿਬ ਜੀ ਨੇ ਵਿਵਰਜਿਤ ਕਰਨਾ ਕੀਤਾ, ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਗਤ ਗੀਤ ਨਾਦ ਧੁਨ ਜਾਵਤ ਬੋਲਤ ਬੋਲ ਅਜਾਏ। ਹੇ ਮਨਾ, ਭੁੱਲ ਕਰਕੇ ਵੀ ਸੰਸਾਰ ਦਾ ਲੱਚਰਪੁਣਾ ਕਦੇ ਵੀ ਕੰਨਾਂ ਵਿੱਚ ਆਵਾਜ਼ ਨਹੀਂ ਪੈਣ ਦੇਣੀ। ਪਰ ਜਿਹੜਾ ਜੀਵ ਹਰ ਵੇਲੇ ਸੰਸਾਰ ਦਾ ਲੱਚਰਪੁਣਾ ਨਾਚ ਤਮਾਸ਼ਾ ਹੀ ਕੰਨਾਂ ਦੇ ਨਾਲ ਸੁਣਦਾ ਰਹਿੰਦਾ, ਜਾਂ ਇਹਨਾਂ ਅੱਖਾਂ ਦੇ ਨਾਲ ਲੱਚਰਪੁਣਾ ਦੇਖਦਾ ਰਹਿੰਦਾ, ਨਾਟਕ ਚੇਟਕ ਦੇਖਦਾ ਰਹਿੰਦਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਨੇਤਰ ਅਤੇ ਕੰਨ ਭਲਾ ਕਿਵੇਂ ਸੁੱਚੇ ਹੋ ਸਕਦੇ ਹੈ। ਔਰ ਇਸੇ ਪ੍ਰਕਾਰ ਜਿਨ੍ਹਾਂ ਨੇਤਰਾਂ ਦੇ ਨਾਲ ਹਰ ਵੇਲੇ ਪਰਾਇਆ ਰੂਪ ਹੀ ਤੱਕਦਾ ਰਹਿੰਦਾ, ਜਿਨ੍ਹਾਂ ਕੰਨਾਂ ਦੇ ਨਾਲ ਪਰਾਈ ਨਿੰਦਿਆ ਅਤੇ ਚੁਗਲੀਆਂ ਹੀ ਹਰ ਵੇਲੇ ਸੁਣਦਾ ਰਹਿੰਦਾ, ਭਗਤ ਜੀ ਕਹਿਣ ਲੱਗੇ, ਭਾਈ, ਕਰਨ ਨੇਤਰ ਸਭ ਜੂਠੇ, ਇਸ ਕਰਕੇ ਕੰਨ ਅਤੇ ਨੇਤਰ ਵੀ ਜਾਣੋ ਕਿ ਜੂਠੇ ਹੀ ਹਨ।
1: ਇੰਦਰੀ ਕੀ ਜੂਠ ਉਤਰਸ ਨਾਹੀ,
0: ਇਹਨਾਂ ਦਸਾਂ ਇੰਦਰੀਆਂ ਦੀ ਜਿਹੜੀ ਜੂਠ ਹੈ ਨਾ, ਇਹ ਕਦੇ ਵੀ ਉਤਰਦੀ ਨਹੀਂ ਹੈ। ਹੱਥਾਂ ਦੇ ਨਾਲ ਵੀ ਚੋਰੀਆਂ ਕਰਦਾ, ਝੂਠੇ ਦਸਤਤ ਕਰਦਾ, ਪੈਰਾਂ ਦੇ ਨਾਲ ਚੱਲ ਕੇ ਮਾੜੀ ਸੰਗਤ ਵਿੱਚ ਜਾਂਦਾ, ਪਾਪ ਕਰਮ ਕਰਨ ਵਾਸਤੇ ਭੱਜ ਕੇ ਜਾਂਦਾ। ਔਰ ਇਸ ਪ੍ਰਕਾਰ ਰਸਨਾ ਤੋਂ ਜਿਹੜੇ ਪਦਾਰਥ ਲੱਭੀ ਬਣ ਕੇ ਲੱਭ ਕਰਕੇ ਅਤੇ ਪਦਾਰਥ ਛਕੀ ਜਾਂਦਾ, ਇਹ ਉਹ ਕਹਿੰਦੇ ਕਿ ਜਿਹੜੇ ਦਸਾਂ ਇੰਦਰੀਆਂ ਦੀ ਜੂਠ ਹੈ ਨਾ, ਇਹ ਕਦੇ ਲਹਿੰਦੀ ਨਹੀਂ ਹੈ।
1: ਰਹਿਮ ਅਗਨ ਕੇ ਲੂਠੇ,
0: ਭਗਤ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਤੁਹਾਡੇ ਮਨ ਦੇ ਅੰਦਰ ਬ੍ਰਹਮਣ ਪਰਣ ਪੁਣੇ ਦੀ ਜਿਹੜੀ ਹੰਕਾਰ ਦੀ ਅਗਨੀ ਹੈ ਨਾ, ਉਹਦੇ ਵਿੱਚ ਲੂਠੇ ਤੁਸੀਂ ਸੜਦੇ ਜਾ ਰਹੇ ਹੋ। ਹੰਕਾਰ ਸੀ ਨਾ ਮਨ ਦੇ ਅੰਦਰ ਵਿਦਵਤਾ ਦਾ, ਕਿ ਇੱਕ ਤਾਂ ਮੈਂ ਉੱਚ ਕੋਟੀ ਦਾ ਵਿਦਵਾਨ, ਫਿਰ ਉੱਚੀ ਮੇਰੀ ਬ੍ਰਾਹਮਣਾਂ ਵਾਲੀ ਕੁੱਲ ਹੈ, ਅਤੇ ਮੇਰਾ ਕੌਣ ਸਾਨੀ ਹੈ, ਕੁੱਲ ਕਰਕੇ ਵੀ ਮੇਰੀ ਕੋਈ ਬਰਾਬਰਤਾ ਨਹੀਂ ਕਰ ਸਕਦਾ, ਅਤੇ ਨਾ ਵਿਦਵਤਾ ਕਰਕੇ ਮੇਰੇ ਤਾਈਂ ਤੱਕ ਪਹੁੰਚ ਸਕਦਾ। ਭਗਤ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਤੁਸੀਂ ਹੰਕਾਰ ਪੁਣੇ ਦੀ ਅਗਨੀ ਦੇ ਵਿੱਚ ਲੂਠੇ ਸੜਦੇ ਜਾ ਰਹੇ ਹੋ, ਇਸ ਕਰਕੇ ਤੁਹਾਨੂੰ ਸੰਸਾਰ ਦੇ ਅੰਦਰ ਇਉਂ ਪ੍ਰਤੀਤ ਹੁੰਦਾ ਕਿ ਜਗ੍ਹਾ ਜੂਠੀ ਹੈ। ਇਸ ਪ੍ਰਕਾਰ ਨੀਵੀਂ ਜਾਤ ਵਾਲਿਆਂ ਨੂੰ ਵੀ ਸ਼ੂਦਰ ਜਾਣ ਕਰਕੇ ਜੂਠਾ ਗਿਣਦੇ ਹੋ।
1: ਅਗਨ ਭੀ ਜੂਠੀ ਪਾਣੀ ਜੂਠਾ,
0: ਫਿਰ ਭਗਤ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਅਗਨ ਅੱਗ ਜਿਹੜੀ ਉਹ ਵੀ ਜਾਣੋ ਕਿ ਜੂਠੀ ਹੈ, ਕਿਉਂਕਿ ਲੱਕੜਾਂ ਦੇ ਵੀ ਛੋਟੇ ਛੋਟੇ ਜਿਹੜੇ ਕੀੜੇ ਹੁੰਦੇ ਆ ਉਹਨੂੰ ਵੀ ਸੜ ਜਾਂਦੇ ਆ, ਉਹਨੂੰ ਫਿਰ ਪਵਿੱਤਰ ਕਿਵੇਂ ਕਹਿਆ ਜਾ ਸਕਦਾ ਹੈ। ਪਾਣੀ ਜੂਠਾ, ਅਤੇ ਜਿਹੜਾ ਪਾਣੀ, ਪਾਣੀ ਵਿੱਚ ਕਿੰਨੇ ਕਿੰਨੇ ਜੀਵ ਰਹਿੰਦੇ ਆ, 42 ਲੱਖ ਜੀਵ ਜਲ ਮਹਿ ਹੋਤੇ, ਉਹ ਜਨਮ ਤੋਂ ਲੈ ਕਰਕੇ ਮਰਨ ਤੱਕ ਸਾਰੀ ਕਰਮ ਕਿਰਿਆ ਵਿੱਚ ਹੀ ਰਹਿੰਦੀ ਹੈ। ਵਿੱਚੇ ਮਲ ਆਦਿ ਉਹਨਾਂ ਦਾ ਰਹਿੰਦਾ, ਕਈ ਜੀਵ ਪਾਣੀ ਜਿਹੜਾ ਪੀ ਲੈਂਦੇ ਉਹ ਵੀ ਫਿਰ ਜੂਠਾ ਹੋ ਜਾਂਦਾ ਹੈ।
1: ਜੂਠੀ ਬੈਸ ਪਕਾਇਆ,
0: ਤੇ ਫਿਰ ਬੈਸ ਜਿਹੜੀ ਰਸੋਈ ਜਿੱਥੇ ਬੈਠ ਕਰਕੇ ਭੋਜਨ ਪਕਾਵਣਾ ਕੀਤਾ ਉਹ ਵੀ ਜਾਣੋ ਕਿ ਜੂਠੀ ਹੈ।
1: ਜੂਠੀ ਕਰਛੀ ਪਰੋਸਣ ਲਾਗਾ,
0: ਤੇ ਜਦੋਂ ਪ੍ਰਸ਼ਾਦਾ ਪਰੋਸਣ ਲੱਗਾ ਨਾ, ਜਿਹੜੀ ਹੱਥ ਵਿੱਚ ਕੜਛੀ ਲਈ ਹੈ ਉਹ ਵੀ ਜਾਣੋ ਕਿ ਜੂਠੀ ਹੋ ਗਈ। ਉਹ ਕਿਵੇਂ ਸੁੱਚੀ ਰਹਿ ਜਾਣਾ ਕੀਤੀ ਹੈ, ਜੂਠੀ ਕਰਛੀ ਪਰੋਸਣ ਲੱਗਾ, ਤੇ ਜਿਹੜਾ ਕੋਈ ਪਰੋਸਣ ਵਾਲਾ ਹੱਥ ਵਿੱਚ ਜੂਠੀ ਕੜਛੀ ਲੈ ਕਰਕੇ ਪਰੋਸੇਗਾ ਉਹ ਵੀ ਜਾਣੋ ਕਿ ਜੂਠਾ ਹੀ ਹੈ।
1: ਜੂਠੇ ਹੀ ਬੈਠ ਖਾਇਆ,
0: ਤੇ ਜਿਹੜੇ ਕਹਿੰਦੇ ਬੈਠ ਕਰਕੇ ਛਕਣ ਵਾਲੇ ਹੈ ਨਾ ਭਗਤ ਕਬੀਰ ਜੀ ਕਹਿੰਦੇ, ਉਹਨਾਂ ਨੇ ਜੂਠਿਆਂ ਨੇ ਜੂਠ ਨੂੰ ਹੀ ਖਾਣਾ ਕੀਤਾ ਹੈ। ਉਹ ਕਿੱਦਾਂ ਫਿਰ ਸੁੱਚੇ ਹੋ ਗਏ ਨੇ ਜਿਨ੍ਹਾਂ ਨੇ ਜੂਠੀ ਕੜਛੀ ਤੋਂ ਔਰ ਛਕਾਉਣ ਵਾਲੇ ਜੂਠੇ ਅਪਵਿੱਤਰ ਤੋਂ ਜੂਠੇ ਪਦਾਰਥਾਂ ਨੂੰ ਛਕ ਲਿਆ, ਜਾਣੋ ਕਿ ਛਕਣ ਵਾਲੇ ਵੀ ਫਿਰ ਜੂਠੇ ਹੋ ਗਏ ਹਨ।
1: ਪਰ ਜੂਠਾ ਚੌਕਾ ਜੂਠਾ,
0: ਭਗਤ ਕਬੀਰ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਜਿਹੜਾ ਗੋਬਰ ਹੈ ਨਾ ਉਹ ਵੀ ਜਾਣੋ ਕਿ ਜੂਠਾ ਹੀ ਹੈ, ਕਿਉਂਕਿ ਕਈ ਵਾਰ ਲੇਪਨ ਕਰਨ ਦੇ ਵਾਸਤੇ, ਚੌਂਕੇ ਤੇ ਪੋਚਾ ਫੇਰਨ ਦੇ ਵਾਸਤੇ ਗੋਹਾ ਲੈ ਕੇ ਨਾ ਉੱਥੇ ਸਰ ਸੰਗਤ ਜੀ ਗੋਬਰ ਦਾ ਪੋਚਾ ਫੇਰ ਦਿੱਤਾ ਜਾਂਦਾ ਉਹਨੂੰ ਪਵਿੱਤਰ ਕਰਨ ਦੇ ਵਾਸਤੇ, ਪਰ ਉਹ ਇੱਕ ਅਪਵਿੱਤਰ ਭਾਵ ਇੱਕ ਜੂਠ ਮੰਨੀ ਜਾਂਦੀ ਹੈ ਜਿਹੜੀ ਪਸ਼ੂਆਂ ਦੀ ਮਲ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਹੇ ਭਾਈ, ਗੋਬਰ ਜੂਠਾ ਚੌਕਾ ਜੂਠਾ, ਅਤੇ ਜਿਹੜੇ ਚੌਂਕੇ ਵਿੱਚ ਗੋਬਰ ਫੇਰ ਦਿੱਤਾ ਨਾ, ਪੋਚਾ ਫੇਰ ਦਿੱਤਾ ਗੋਹੇ ਦਾ, ਉਹ ਚੌਂਕਾ ਭਲਾ ਕਿਵੇਂ ਫਿਰ ਸੁੱਚਾ ਹੋ ਸਕਦਾ ਹੈ। ਸਰ ਸੰਗਤ ਜੀ, ਇਹ ਤਾਂ ਸਿੱਖ ਦੀ ਰਹਿਣੀ ਵਿੱਚ ਰਹਿਤ ਮਰਜ਼ਾਦਾ ਵਿੱਚ ਵੀ ਲਿਖਿਆ ਹੋਇਆ ਕਿ ਜਿਹੜੀ ਸੁੱਚੀ ਥਾਂ ਹੋਵੇ, ਪਵਿੱਤਰਤਾ ਵਾਲੀ ਜਗ੍ਹਾ ਹੋਵੇ, ਉੱਥੇ ਗੋਹੇ ਦਾ ਕਦੇ ਵੀ ਪੋਚਾ ਨਹੀਂ ਫੇਰਨਾ ਚਾਹੀਦਾ। ਵਿਸ਼ੇਸ਼ ਕਰਕੇ ਜਿੱਥੇ ਲੰਗਰ ਪ੍ਰਸ਼ਾਦ ਤਿਆਰ ਕਰਨਾ ਹੋਵੇ ਜਾਂ ਜਿੱਥੇ ਮਹਾਰਾਜ ਸਾਹਿਬ ਜੀ ਦਾ ਪਾਵਨ ਸਰੂਪ ਦਾ ਪ੍ਰਕਾਸ਼ ਕਰਨਾ ਹੋਵੇ, ਉੱਥੇ ਕਦੇ ਭੁੱਲ ਕੇ ਵੀ ਗੋਬਰ ਦਾ ਪੋਚਾ ਨਹੀਂ ਫੇਰਨਾ ਚਾਹੀਦਾ। ਹੁਣ ਤਾਂ ਸਗੋਂ ਸਾਰੀ ਜਗ੍ਹਾ ਪੱਕੀਆਂ ਹੋਈਆਂ ਜਾ ਰਹੀਆਂ, ਪਹਿਲਾਂ ਗੋਬਰ ਦਾ ਗੋਹੇ ਦਾ ਪੋਚਾ ਫੇਰਿਆ ਜਾਂਦਾ ਸੀ ਘਰਾਂ ਵਿੱਚ, ਪੁਰਾਣੇ ਬਜ਼ੁਰਗ ਬੈਠੇ ਉਹਨਾਂ ਨੂੰ ਪਤਾ। ਅੱਜ ਵੀ ਕਈ ਥਾਵਾਂ 'ਤੇ ਹੈ, ਵਿਹੜਿਆਂ ਦੇ ਵਿੱਚ ਉਹ ਗੋਹਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਗੁੰਨ ਕੇ ਪਾਣੀ ਪਾ ਕਰਕੇ ਉਹਦਾ ਸਰ ਸੰਗਤ ਜੀ ਪੋਚਾ ਫੇਰਿਆ ਜਾਂਦਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ, ਗੋਬਰ ਜੂਠਾ ਚੌਕਾ ਜੂਠਾ, ਕਹਿੰਦੇ ਹੈ ਕਿ ਇਹ ਪੰਡਿਤ ਜੀ ਗੋਬਰ ਵੀ ਜੂਠਾ ਹੈ, ਅਤੇ ਜਿਸ ਚੌਂਕੇ ਵਿੱਚ ਗੋਹਾ ਦਾ ਪੋਚਾ ਬਣਾ ਕਰਕੇ ਫੇਰਿਆ, ਫਿਰ ਚੌਂਕਾ ਵੀ ਕਿਵੇਂ ਸੁੱਚਾ ਰਹਿ ਗਿਆ ਹੈ।
1: ਜੂਠੀ ਦੀਨੀ ਕਾਰਾ,
0: ਅਤੇ ਜਿਹੜੀਆਂ ਤੁਸੀਂ ਕਾਰਾਂ ਲਕੀਰਾਂ ਕੱਢ ਦਿੱਤੀਆਂ ਹੈ ਨਾ, ਕਿ ਕਿਸੇ ਨੀਵੀਂ ਜਾਤ ਵਾਲੇ ਦਾ, ਕਿਸੇ ਸ਼ੂਦਰ ਦਾ ਇੱਥੇ ਪਰਛਾਵਾਂ ਵੀ ਨਾ ਕਿਤੇ ਭੁੱਲ ਕਰਕੇ ਪੈ ਜਾਏ, ਉਹ ਜਿਹੜੀਆਂ ਕੱਢੀਆਂ ਹੋਈਆਂ ਕਾਰਾਂ ਹੈ ਨਾ, ਉਹ ਵੀ ਜਾਣੋ ਕਿ ਜੂਠੀਆਂ ਹਨ, ਉਹ ਵੀ ਕਿਹੜਾ ਸੱਚੀਆਂ ਨੇ, ਉਹ ਵੀ ਕਾਰਾਂ ਵੀ ਜਾਣੋ ਕਿ ਜੂਠੀਆਂ। ਤੁਹਾਡੇ ਮਨ ਦੇ ਵਿੱਚ ਬ੍ਰਾਹਮਣ ਪੁਣੇ ਦਾ ਹੰਕਾਰ, ਵਿਧਵਤਾ ਦਾ ਹੰਕਾਰ, ਉੱਚੀ ਕੁੱਲ ਦਾ ਹੰਕਾਰ, ਉਹ ਮਨ ਵਿੱਚ ਹੰਕਾਰ ਹੋਣੇ ਕਰਕੇ ਨੀਵੀਂ ਜਾਤ ਵਾਲੀ ਨੂੰ ਨੇੜੇ ਨਹੀਂ ਤੁਸੀਂ ਆਉਣ ਦੇਣਾ ਕਰਦੇ, ਉਹਦਾ ਪਰਛਾਵਾਂ ਤੱਕ ਵੀ ਨਹੀਂ ਕਿਤੇ ਨੇੜੇ ਪੈਣ ਦਿੰਦੇ। ਜਿਵੇਂ ਸਾਧ ਸੰਗਤ ਜੀ, ਸਨਾਤਨੀ ਜਿਹੜੇ ਮਤ ਦੇ ਲੋਕ ਪੁਰਾਤਨ ਸਮਿਆਂ ਦੇ ਅੰਦਰ ਨੀਵੀਂ ਜਾਤ ਵਾਲੀ ਨੂੰ ਆਪਣੇ ਨੇੜੇ ਸਹੀ ਨਹੀਂ ਸਨ ਢੁੱਕਣ ਦੇਣਾ ਕਰਦੇ, ਕਿ ਸਾਡੇ ਨੇੜੇ ਆ ਗਏ ਜੇ ਕਿਤੇ ਪਰਛਾਵਾਂ ਵੀ ਪੈ ਗਿਆ ਨਾ, ਅਤੇ ਸਾਡੀ ਸਾਰੇ ਦਿਨ ਦੀ ਕਰਮ ਕਿਰਿਆ ਜਿਹੜੀ ਭਿੱਟੀ ਜਾਵੇਗੀ, ਦੁਬਾਰਾ ਸਾਨੂੰ ਆਪਣਾ ਨਿਯਮ ਜਿਹੜਾ ਉਹ ਕਰਨਾ ਪਵੇਗਾ ਬ੍ਰਾਹਮਣ ਪੁਣੇ ਵਾਲਾ। ਸਰ ਸੰਗਤ ਜੀ, ਇੰਨਾ ਜ਼ਿਆਦਾ ਜਿਹੜਾ ਵਿਤਕਰਾ ਕੀਤਾ ਜਾਂਦਾ ਸੀ ਨੀਵੀਂ ਜਾਤ ਵਾਲਿਆਂ ਦੇ ਨਾਲ, ਇਹ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਵਡਿਆਈ ਹੈ। ਬਾਜਾਂ ਵਾਲੀ ਚੋਝੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕਲਗੀਆਂ ਵਾਲੀ ਸਤਿਗੁਰਾਂ ਦੀ ਪਰਮ ਵਡਿਆਈ ਹੈ, ਜਿਨ੍ਹਾਂ ਨੇ ਸਰ ਸੰਗਤ ਜੀ ਸਭ ਨੂੰ ਸਾਂਝਾ ਉਪਦੇਸ਼ ਔਰ ਸਾਂਝੀ ਪੰਗਰ ਅਤੇ ਸਾਂਝੀ ਸੰਗਤ ਮਹਾਰਾਜ ਜੀ ਨੇ ਸਭ ਨੂੰ ਬਖਸ਼ੀ ਹੈ। ਕਿਸੇ ਨਾਲ ਕੋਈ ਵਿਤਕਰਾ ਕੋਈ ਨਹੀਂ, ਸਭ ਨੂੰ ਸਾਂਝਾ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ। ਇਹ ਗਰੀਬਨਵਾਦ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਹੈ। ਤਾਂ ਹੀ ਮਹਾਰਾਜ ਜੀ ਨੇ ਬਚਨ ਕੀਤੇ ਹੈ ਨਾ, ਹੇ ਭਾਈ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆ ਸਿਉ ਕਿਆ ਰੀਸ, ਜਿੱਥੈ ਨੀਤ ਸੰਭਾਲੀ ਅੰਨ, ਤਿੱਥੈ ਨਦਰ ਤੇਰੀ ਬਖਸ਼ੀਸ, ਉੱਥੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ। ਅਤੇ ਜਿਹੜਾ ਜਾਤਾਂ ਪਾਤਾਂ ਦਾ ਵਿਤਕਰਿਆਂ ਦਾ ਜਿਹੜਾ ਹੰਕਾਰ ਹੈ ਨਾ, ਜ਼ੋਰ ਹੈ, ਇਹ ਪਰਮਾਤਮਾ ਦੇ ਘਰ ਦੇ ਵਿੱਚ ਨਹੀਂ ਚੱਲਣਾ ਕਰਦਾ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇ, ਜਿਨ ਕੀ ਲਿਖ ਹੈ ਪਤ ਪਵੈ ਚੰਗੇ ਸੇਈ ਕੇ। ਇਸ ਲਈ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਹੇ ਭਾਈ, ਜਿਹੜਾ ਗੋਬਰ ਵੀ ਜੂਠਾ ਅਤੇ ਚੌਂਕਾ ਵੀ ਜੂਠਾ, ਜਿਹੜੀਆਂ ਕਾਰਾਂ ਕੱਢੀਆਂ ਨਾ ਉਹ ਵੀ ਜਾਣੋ ਕਿ ਜੂਠੀਆਂ ਨੇ, ਉਹ ਕਾਰਾਂ ਭਲਾ ਕਿਵੇਂ ਸੁੱਚੀਆਂ ਹੋ ਸਕਦੀਆਂ ਹਨ।
1: ਕਬੀਰ ਤੇਈ ਨਰ ਸੂਚੇ।
0: ਜਦੋਂ ਭਗਤ ਕਬੀਰ ਸਾਹਿਬ ਜੀ ਨੇ ਇੱਥੋਂ ਤੱਕ ਬਚਨ ਉਚਾਰਨ ਕੀਤੇ, ਫਿਰ ਆਖਿਰਕਾਰ ਨਿੰਮੋ ਝੂਣਾ ਜਿਹਾ ਹੋ ਕੇ ਦਿਗ ਵਿਜੇ ਨਾਮੀ ਪੰਡਿਤ ਕਹਿੰਦਾ, ਜੀ ਮਹਾਰਾਜ ਕਿਸੇ ਨੂੰ ਛੱਡੋਗੇ ਵੀ ਕਿ ਸਾਰਿਆਂ ਨੂੰ ਜੂਠਾ ਕਹੀ ਜਾਂਦੇ ਆ, ਚੱਲ ਇਹ ਤੁਸੀਂ ਦੱਸ ਦਿਓ ਕਿ ਸੁੱਚਾ ਕੌਣ ਹੈ। ਭਗਤ ਕਬੀਰ ਜੀ ਨੂੰ ਜਦੋਂ ਬੇਨਤੀ ਕੀਤੀ ਨਾ, ਨਿਮਰਤਾ ਵਿੱਚ ਆ ਕੇ ਕਹਿੰਦਾ, ਮਹਾਰਾਜ ਉਹਨੂੰ ਤੁਸੀਂ ਦੱਸ ਦੇਵੋ ਕਿ ਸੁੱਚਾ ਕੌਣ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਕਹਿ ਕਬੀਰ ਤੇਈ ਨਰ ਸੂਚੇ। ਸਾਡੇ ਮਤ ਦੇ ਅਨੁਸਾਰ ਕਹਿੰਦੇ ਉਹੀ ਮਨੁੱਖ ਉਹ ਜੀਵ ਸੁੱਚੇ ਜੀਵਨ ਵਾਲੇ ਹਨ।
1: ਸਾਚੀ ਪਰੀ ਵਿਚਾਰਾ,
0: ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਦੀ ਸੱਚੀ ਵਿਚਾਰ ਨੂੰ ਧਾਰਨ ਕੀਤਾ, ਉਹ ਜਾਣੋ ਕਿ ਸੁੱਚੇ ਜੀਵਨ ਵਾਲੇ ਹੈ। ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਪਾਉਣ ਦੇ ਲਈ, ਭਗਤੀ ਦੇ ਮਾਰਗ 'ਤੇ ਤੁਰਨ ਦੇ ਲਈ, ਜੀਵਨ ਨੂੰ ਸਫਲੀਆਂ ਬਣਾਉਣ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰ ਧਾਰਾ ਨੂੰ ਜੀਵਨ ਵਿੱਚ ਧਾਰਨ ਕੀਤਾ, ਕਹਿ ਕਬੀਰ ਤੇਈ ਨਰ ਸੂਚੇ, ਉਹ ਜਾਣੋ ਕਿ ਸੁੱਚੇ ਜੀਵਨ ਵਾਲੇ ਹੈ। ਸਤਿ ਸੰਗਤ ਜੀ, ਗਿਆਤ ਵਜੋਂ ਟੂਕ ਮਾਤਰ ਬੇਨਤੀ ਕਰ ਦੇਵਾ, ਇਹ ਸ਼ਬਦ ਜਿਹੜਾ ਇਹਨਾਂ ਪੰਕਤੀਆਂ ਦੇ ਜਿਹੜੇ ਅਸੀਂ ਅਰਧ ਸਰਵਣ ਕੀਤੇ ਹੈ ਨਾ, ਇਹਨਾਂ ਤੋਂ ਇਹ ਭਾਵ ਨਹੀਂ ਲੈ ਲੈਣਾ ਕਿ ਸਾਨੂੰ ਸੁਚਮਤਾ ਹੀ ਨਹੀਂ ਰੱਖਣੀ ਚਾਹੀਦੀ। ਸਤਿ ਸੰਗਤ ਜੀ, ਸੁਚਮਤਾ ਵੀ ਬੜੀ ਜ਼ਰੂਰੀ ਹੈ। ਜਿੱਥੇ ਮਨ ਦੀ ਸੁਚਮਤਾ ਚਾਹੀਦੀ ਹੈ, ਉੱਥੇ ਸਤਿ ਸੰਗਤ ਜੀ ਤਨ ਦੀ ਸੁਚਮਤਾ ਵੀ ਬੜੀ ਜ਼ਰੂਰੀ ਹੈ। ਕਿਉਂਕਿ ਕਈ ਵਾਰ ਜਿਹੜਾ ਨੈਗੇਟਿਵ ਪੁਆਇੰਟ ਆ ਨਾ, ਉਹ ਅਸੀਂ ਆਪਣੇ ਜਿਹੜਾ ਮਨ ਨੂੰ ਚੰਗਾ ਲੱਗਦਾ ਉਹ ਪੁਆਇੰਟ ਅਸੀਂ ਲੈ ਕਰਕੇ ਕਹਿੰਦੇ ਜੀ ਮਹਾਰਾਜ ਨੇ ਉਪਦੇਸ਼ ਦਿੱਤਾ। ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਹੀ ਹੈ ਕਿ ਸਭ ਕੁਝ ਜੂਠਾ ਹੀ ਹੈ, ਅਤੇ ਫਿਰ ਕੀ ਲੋੜ ਹੈ ਸਾਨੂੰ ਸੁਚਮਤਾ ਰੱਖਣ ਦੀ। ਨਹੀਂ, ਇਹ ਸਾਧ ਸੰਗਤ ਜੀ, ਉਹਦਾ ਜਿਹੜਾ ਪੰਡਿਤ ਚੱਲ ਕਰਕੇ ਆਏ, ਉਹਦਾ ਹੰਕਾਰ ਤੋੜਨ ਦੇ ਵਾਸਤੇ ਉਪਦੇਸ਼ ਦਿੱਤਾ। ਜਿਹੜੇ ਤਰਕਵਾਦੀ, ਉਹਨਾਂ ਦੀਆਂ ਤਰਕਾਂ ਦੂਰ ਕਰਨ ਵਾਸਤੇ ਉਪਦੇਸ਼ ਦਿੱਤਾ, ਭਲਾ ਕਰਨ ਦੇ ਵਾਸਤੇ ਕਿ ਇਹਦਾ ਹੰਕਾਰ ਪੁਣਾ ਮਿਟ ਜਾਵੇ ਅਤੇ ਲੋਕ ਪਰਲੋਕ ਇਹਦਾ ਸਫਲਾ ਹੋ ਜਾਵੇ। ਇਸ ਕਰਕੇ ਇਹ ਨਹੀਂ ਕਦੇ ਮਨ ਵਿੱਚ ਸਮਝਣਾ ਕਿ ਸਾਨੂੰ ਸੁਚਮਤਾ ਨਹੀਂ ਰੱਖਣੀ ਚਾਹੀਦੀ, ਜ਼ਰੂਰ ਰੱਖਣੀ ਚਾਹੀਦੀ ਹੈ। ਕਿਉਂਕਿ ਸਤਿਗੁਰੂ ਜੀ ਦੇ ਬਚਨ ਹਨ, ਸੁੱਚ ਹੋਵੇ ਤਾਂ ਸੱਚ ਪਾਈ ਹੈ। ਜੇ ਤਨ ਦੀ ਮਨ ਦੀ ਸੁਚਮਤਾ ਹੋਵੇ ਤਾਂ ਹੀ ਸਤ ਸੰਗਤ ਜੀ ਵਾਹਿਗੁਰੂ ਜੀ ਦੇ ਸਤ ਸਰੂਪ ਨੂੰ ਪਾਇਆ ਜਾ ਸਕਦਾ। ਜੇ ਕਹੀ ਜਾਵੇ ਕਿ ਮੈਨੂੰ ਕੀ ਲੋੜ ਹੈ, ਜਿੱਥੋਂ ਮਰਜ਼ੀ ਸਤ ਸੰਗਤ ਜੀ ਲੈ ਕਰਕੇ ਛਕੀ ਜਾਵੇ, ਕੋਈ ਸੁਚਮਤਾ ਵੀ ਨਾ ਰੱਖੇ, ਕੋਈ ਹੱਥ ਵੀ ਨਾ ਸੁੱਚੇ ਕਰੇ, ਜਿੱਥੋਂ ਕਿਤੇ ਕੋਈ ਪਦਾਰਥ ਮਿਲਦਾ ਹੈ, ਭਾਵੇਂ ਕੋਈ ਤੰਬਾਕੂ ਖਾਣ ਵਾਲਾ, ਬੀੜੀਆਂ ਦਾ ਸੇਵਨ ਕਰਨ ਵਾਲਾ, ਜਿੱਥੋਂ ਮਰਜ਼ੀ ਲੈ ਕਰਕੇ ਖਾਈ ਜਾਵੇ, ਸਤ ਸੰਗਤ ਜੀ ਉਹਦਾ ਮਨ ਵੀ ਜਿਹੜਾ ਨਾ ਫਿਰ ਉੱਦਾਂ ਦਾ ਹੀ ਬਣ ਜਾਂਦਾ ਹੈ। ਕਿਉਂਕਿ ਜਹਾਂ ਤਹਾਂ ਕਾ ਖਾਏ ਪ੍ਰਸਾਦ, ਸੋ ਸਿੱਖ ਨਹੀਂ ਮੇਰਾ ਆਦਿ ਜੁਗਾਦ। ਜਿੱਥੋਂ ਮਰਜ਼ੀ ਲੈ ਕਰਕੇ ਕਹੇ ਕਿ ਤਾਂ ਹੁਣ ਮੈਨੂੰ ਪ੍ਰਸ਼ਾਦ ਹੀ ਮਿਲ ਗਿਆ, ਭਾਵੇਂ ਮੜੀਆਂ ਮੱਟਾਂ ਤੋਂ ਜਾ ਕਰਕੇ ਕੁਝ ਖੀਰ ਆਦਿਕ ਪਕਵਾਨ ਮਿਲ ਜਾਵੇ, ਕਹੇ ਜੀ ਤਾਂ ਪ੍ਰਸ਼ਾਦ ਮਿਲਿਆ। ਨਹੀਂ, ਇਹ ਗੁਰੂ ਕੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ। ਇਸ ਕਰਕੇ ਜਿੱਦਾਂ ਦੇ ਹੱਥੋਂ ਲੈ ਕਰਕੇ ਖਾਣਾ, ਉੱਦਾਂ ਦਾ ਮਨ ਸਤ ਸੰਗਤ ਜੀ ਹੋ ਜਾਂਦਾ ਹੈ। ਤਨਕ ਤੰਬਾਕੂ ਸੇਵੀ ਹੈ, ਦੇਵ ਪਿੱਤਰ ਛੱਡ ਜਾਏ, ਪਾਣੀ ਤਾ ਕੇ ਹੱਥ ਕਾ ਮਦਰਾ ਸਮ ਹੋਏ ਜਾਏ। ਇਹ ਰਹਿਤਨਾਮੇ ਦੇ ਬਚਨ ਹੈ। ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਸੁਚੇਤ ਕਰਨਾ ਕੀਤਾ, ਖਾਲਸਾ ਜੀ ਜਿਹੜਾ ਤੰਬਾਕੂ ਦਾ ਸੇਵਨ ਕਰਦਾ ਨਾ, ਉਹਦੇ ਹੱਥੋਂ ਪਾਣੀ ਦਾ ਘੁੱਟ ਵੀ ਲੈ ਕਰਕੇ ਪੀ ਲੈਣਾ, ਉਹ ਜਾਣੋ ਕਿ ਸ਼ਰਾਬ ਪੀਣੇ ਦੇ ਬਰਾਬਰ ਹੈ, ਉਹ ਜਾਣੋ ਕਿ ਸ਼ਰਾਬ ਪੀਣੇ ਦੇ ਬਰਾਬਰ ਹੈ। ਜਿਹੜਾ ਤੰਬਾਕੂ ਦੇ ਸੇਵਨ ਕਰਨ ਵਾਲੇ ਦੇ ਹੱਥੋਂ ਕੁਝ ਲੈ ਕਰਕੇ ਛਕ ਲੈਣਾ ਹੈ, ਅਤੇ ਸਤਿ ਸੰਗਤ ਜੀ ਅਸੀਂ ਕੁਝ ਦੇਖਦੇ ਹੀ ਨਹੀਂ, ਕੁਝ ਵਿਚਾਰਦੇ ਹੀ ਨਹੀਂ। ਜਿੱਥੋਂ ਮਰਜ਼ੀ ਰੇਹੜੀਆਂ ਤੋਂ ਵੀ ਕਈ ਵਾਰ ਕੋਈ ਪਦਾਰਥ ਚੰਗਾ ਲੱਗਦਾ, ਮੂੰਹ ਭਰਿਆ ਹੁੰਦਾ ਤੰਬਾਕੂ ਦੇ ਨਾਲ ਵੇਚਣ ਵਾਲਿਆਂ ਨੇ, ਅਤੇ ਉੱਥੋਂ ਹੀ ਸਭ ਕੁਝ ਲੈ ਕਰਕੇ ਖਾਈ ਜਾਣਾ ਖਾਈ ਜਾਣਾ, ਫਿਰ ਮਨ ਕਿਵੇਂ ਭਲਾ ਮਹਾਰਾਜ ਦੇ ਚਰਨਾਂ ਵਿੱਚ ਜੁੜ ਸਕਦਾ ਹੈ, ਇਹ ਮਨ ਕਿਵੇਂ ਸਹੀ ਮਾਰਗ 'ਤੇ ਤੁਰ ਸਕਦਾ ਹੈ। ਇਹ ਮਨ ਕਿਵੇਂ ਸਿੱਧੇ ਰਸਤੇ 'ਤੇ ਤੁਰ ਸਕਦਾ ਹੈ? ਨਹੀਂ, ਇਸ ਕਰਕੇ ਸਾਨੂੰ ਸੁਚੇਤ ਹੋ ਕਰਕੇ ਰਹਿਣਾ ਚਾਹੀਦਾ। ਜੋ ਮਹਾਰਾਜ ਨੇ ਆਪਣੇ ਸਿੱਖ ਨੂੰ ਰਹਿਤ ਮਰਜ਼ਾਦਾ ਬਖਸ਼ੀ ਹੈ, ਉਸ ਮਰਜ਼ਾਦਾ ਵਿੱਚ ਆਪਣੇ ਜੀਵਨ ਨੂੰ ਸਰ ਸੰਗਤ ਜੀ ਮਰਜ਼ਾਦਾ ਰੂਪ ਸਾਂਚੇ ਵਿੱਚ ਢਾਲਣਾ ਚਾਹੀਦਾ, ਨਾ ਕਿ ਗੁਰੂ ਕੇ ਸਿੱਖ ਨੂੰ ਕਦੇ ਮਹਾਰਾਜ ਦੀ ਬਖਸ਼ੀ ਹੋਈ ਮਰਜ਼ਾਦਾ 'ਤੇ ਸ਼ੰਕਾ ਕਰਨਾ ਚਾਹੀਦਾ। ਇਸ ਕਰਕੇ ਤਾਂ ਹੀ ਮਹਾਰਾਜ ਕਹਿੰਦੇ ਜੀਵਨ ਸਫਲਾ ਹੋ ਸਕਦਾ। ਔਰ ਫਿਰ ਮਨ ਕਰਕੇ ਗੁਰੂ ਕੇ ਸ਼ਬਦ ਦੀ ਵਿਚਾਰ ਜੀਵਨ ਵਿੱਚ ਹੋਵੇ ਕਿ ਮੇਰੇ ਅੰਦਰ ਜਿਹੜੇ ਔਗਣ ਹੈ, ਕਿੰਨੇ ਅਵਗਣਾਂ ਦਾ ਮੈਂ ਤਿਆਗ ਕੀਤਾ, ਕਿੰਨੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਕਿੰਨੀਆਂ ਬੁਰੀਆਂ ਆਦਤਾਂ ਮੈਂ ਜ਼ਿੰਦਗੀ ਵਿੱਚੋਂ ਛੱਡੀਆਂ ਅਤੇ ਕਿੰਨੀਆਂ ਚੰਗੀਆਂ ਆਦਤਾਂ ਨੂੰ ਧਾਰਨ ਕੀਤਾ ਹੈ, ਕਿੰਨਾ ਸਮਾਂ ਮੈਂ ਹੁਣ ਮਾੜੀ ਸੰਗਤ ਕਰਨੀ ਛੱਡ ਦਿੱਤੀ ਹੈ, ਕਿੰਨਾ ਸਮਾਂ ਮੈਂ ਹੁਣ ਚੰਗੀ ਸੰਗਤ ਵਿੱਚ ਜੁੜਨ ਲੱਗ ਪਿਆ ਹਾਂ। ਐਸੀ ਵਿਚਾਰ ਜਦੋਂ ਗੁਰੂ ਕਾ ਸਿੱਖ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ ਨਾ, ਸਤਿਸੰਗਤ ਜੀ ਫਿਰ ਪਵਿੱਤਰ ਜੀਵਨ ਵਾਲਾ ਬਣ ਜਾਂਦਾ। ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਭਾਈ ਕਹਿ ਕਬੀਰ ਤੇਈ ਨਰ ਸੁਚੇ ਸੱਚੀ ਪਰੀ ਵਿਚਾਰਾ। ਜਿਨ੍ਹਾਂ ਨੂੰ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਜੀਵਨ ਦੇ ਵਿੱਚ ਮਿਲ ਗਈ, ਉਹ ਸੁੱਚੇ ਜੀਵਨ ਵਾਲੇ ਬਣ ਗਏ ਹੈ। ਸਤਿਗੁਰੂ ਜੀ ਕਿਰਪਾ ਕਰਨ, ਜੋ ਪਾਵਨ ਸ਼ਬਦਾਂ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵੱਸ ਜਾਵੇ, ਸਤਿਗੁਰੂ ਜੀ ਦੇ ਵਚਨ ਕਮਾ ਕੇ ਜੀਵਨ ਸਫਲਾ ਬਣਾ ਸਕੀਏ। ਆਪਣੇ ਮਨ ਦੀਆਂ ਵਿਚਾਰਾਂ ਨੂੰ ਮਾਰ ਕਰਕੇ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰਧਾਰਾ ਨੂੰ ਜੀਵਨ ਦਾ ਆਧਾਰ ਬਣਾ ਕਰਕੇ ਰੱਖੀਏ। ਇਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ ਜਿਉ ਹੋਵੇ।

जय

जीवन का राम नाम जे

ਸੁਖ ਮੈਂ ਸਾਗਰ ਕੋ ਰੇ ਦੁਖ ਮੈਂ ਸਾਗਰ ਕਾਹ ਨਾ ਕਰ ਸਭਾਈ ਲਾਲ ਵੇ ਜਨਮ ਜਨਮ ਹਰਿ ਬਦਲੇ ਰਿਓ ਜਨਮ ਜਨਮ ਕੋ ਜਨਮ

ਭਜਨ ਬਿਨ ਨਾਨਕ ਤਿਰਥਾ ਸਭੀ ਮਾਨ।

स्वामी को सदा सदा।

ਜਗਮ ਪਿਓ ਬਾਗ ਟਕ ਮਾਈ ਨੈਣ ਜੋਗ ਦੇ ਨੈਣ ਜੋਗ ਦੇ ਕੀ ਨਾਨਕ ਬਿਦਵਾਈ ਨਾਨਕ ਦੇ ਬਿਦਵਾਈ ਜਿਨ ਕਰ ਦੇਖਿਓ

Sahara,

ਨਿਤਿ ਨਿਤਿ ਰਾਜਾ ਉਧਾਰੋ ਨਿਤਾਂ ਸੁਰਸਾਰ ਚਰਨ ਲਗ ਤਰੀਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦੇ ਜਕਾਰੇ ਗਜਾਵੇ, ਸੋਨੀਆਂ ਲੋ ਜਾਵੇ, ਸਤਿ ਸ੍ਰੀ ਅਕਾਲ ਗੁਰਬਰੇ ਅਕਾਲ। ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ, ਦਿਨੋ ਦਿਨ ਚੜ੍ਹਦੀ ਕਲਾ ਰੱਖੜੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਸਤਿਗੁਰ ਪਾਤਸ਼ਾਹ ਮਹਾਰਾਜ ਕੀਰਤਨ ਦੀ ਹਾਜ਼ਰੀ ਪਰਦਿਆਂ ਕੀਰਤਨ ਸਤਿਕਾਰ ਵਜੋਂ ਸੰਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਕੀਤੇ ਨੇ ਸਤਿਗੁਰ ਨਾਮ ਜਾਣੀ ਜਾਣੋ ਸਭਨਾਂ ਦੀਆਂ ਮਨੋਕਾਮਨਾ ਭਾਵਨਾ ਚੜ੍ਹਦੀ ਕਲਾ ਵਿੱਚ ਯਾਤਰਾ ਸਭ

ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੋ ਪ੍ਰਸਾਦ ਕਵਿਤ ਖੂਕ ਮਲਹਾਰੀ ਗਜ ਗਦਹਾ ਵਿਭੂਤ ਧਾਰੀ ਵਿਦਵਾ ਮਸਾਨ ਬਾਸ ਕਰਿਓ ਕਰਤ ਹੈ ਗੁਘੂ ਮੱਡ ਬਾਸੀ ਲੱਗੇ ਡੋਲ ਤੇ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਦੇ ਮਰਤ ਹੈ ਬਿੰਦ ਕੇਸ ਦਈਆ ਤਾਂ ਹੀ ਕੀ ਵਡਈਆ ਦੇਤ ਬੰਦਰਾ ਸਦੀਵ ਪਾਏ ਨਾ ਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਵਿਹੀਨ ਛੀਨ ਕੈਸੇ ਕੈ ਤਰਤ ਹੈ ਭੂਤ ਬੰਨ ਚਾਰੀ ਛਿਤ ਛਾਉਣਾ ਸਭਾ ਦੂਦਾ ਧਾਰੀ ਪਾਉਣ ਕੇ ਹਾਰੀ ਸੁਖ ਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਤਨ ਲੋਭ ਕੇ ਤਜਈਆ ਤੇ ਦੁਗਉਨ ਕੇ ਜਈਆ ਪ੍ਰਿਖ ਭਈਆ ਮਾਨੀਅਤ ਹੈ ਨਵ ਕੇ ਉਡਈਆ ਤਾਂ ਪੰਛੀ ਕੀ ਵਡਈਆ ਦੇਤ ਬਗੁਲਾ ਬਿੜਾਲ ਬ੍ਰਿਗ ਧਿਆਨੀ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਐਸੇ ਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਵਸਈਆ ਤਾਂ ਭੂਜਰੀ ਕੇ ਜਈਆ ਕਹ ਨਵ ਕੇ ਉਡਈਆ ਸੋਚ ਰਈਆ ਕਹਿ ਬਖਾਨੀਆ ਫਲ ਕੇ ਪਛਈਆ ਤਾਂ ਬਾਂਦਰੀ ਕੇ ਜਈਆ ਕਹ ਆਦਿਸ ਫਿਰਈਆ ਤੇ ਤੋ ਭੂਤ ਕਹਿ ਪਛਾਨੀਆ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜਗ ਆਗ ਕੇ ਪਛਈਆ ਸੋ ਚਕੋਰ ਸਮ ਮਾਨੀਆ ਸੂਰਜ ਸਵਈਆ ਤਾਂ ਕੌਲ ਕੀ ਵਟਾਈ ਦੇ ਚੰਦਰਮਾ ਸਵਈਆ ਕੋ ਕਵੀ ਕੇ ਪਹਿਚਾਨੀਆ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਭ ਕੌਲ ਜਹ ਤਾਲਮੈ ਰਹਤ ਹੈ ਗੋਪੀਨਾਥ ਗੂਜਰ ਗੋਪਾਲ ਸਭਾ ਤਿੰਨ ਚਾਰੀ ਰਿਗੀ ਕੇਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓਟੇਰ ਗੋ ਕਨਈਆ ਨਾਮ ਕੰਸ ਕੋ ਵਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀੜਤ ਨਾ ਗੂੜਤਾ ਕੋ ਭੇਦ ਪਾਵੈ ਪੂਜਿਤ ਨਾ ਤਾਏ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਧਾਰੀ ਸਤੇ ਸਾਚੇ ਬੜੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇ ਪੈ ਸਹਤ ਹੈ ਨਿਵਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਭਾਏ ਠਾਡੇ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੈ ਭੇਦ ਬੇਦ ਔਕਤੇਵ ਨੇਦ ਨੇਦ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਵਨੀ ਅਨੇਕ ਪਹਾਉ ਕਰਿਓ ਕਰਤ ਹੈ ਚੰਦਰਮਾ ਦੇ ਸੀਤਲ ਨਾ ਸੂਰਜ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸੀ ਆਦ ਬ੍ਰਹਮਾ ਸੇ ਨਾ ਵੇਦਚਾਰੀ ਸਨਤ ਕੁਮਾਰ ਸੀ ਤਪਸਿਆ ਨਾ ਅਨਤ ਹੈ ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਏ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ

ਨਾ ਪੀਰ ਉਪਕਮਰ ਕਿਤੇ ਗਨੇ ਨਾ ਪਰਤੇ ਤੇ ਭੂਮ ਹੀ ਤੇ ਹੋਏ ਕਾ ਫਿਰ ਭੂਮ ਹੀ ਮਿਲੇ ਹਾ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਗਿਛਾਇਆ ਗਈ ਕੋਸਲਾ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਸਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀ ਬਿਓ ਦਲੀਪ ਕੈਸੇ ਛਤਰਧਾਰੀ ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਿਲੀ ਸਰ ਦੁਰਯੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿੱਧ ਤੇ ਕਰੇ ਅਨੇਕ ਤੋਪਚੀ ਕਪਟ ਭੇਸ ਪੋਸਤੀ ਅਨੇਕਤਾ ਨਿਵਾਵਤ ਹੈ ਸੀਸ ਕਹੋ ਕਹਾਂ ਭਯੋ ਮਲ ਜੋ ਪਿਕਾਟ ਤੇ ਅਨੇਕ ਡੰਡ ਸੋ ਤਨੋ ਡੰਡਾਓ ਤੇ ਅਸ਼ਟਾਂਗ ਅਤ ਤੀਸ ਕਹੋ ਕਹਾਂ ਭਯੋ ਰੋਗੀ ਜੋ ਪੰਡਾਰਿਓ ਰਹੇ ਉਰਦ ਮੁਖ ਮਨ ਤੇ ਨਾ ਮੂਡ ਨਹਿਰਾਇਓ ਆਦਿ ਈਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਪਾਵਾ ਜਗਦੀਸ ਕਹੋ ਸੀਸ ਪਟਕਤ ਜਾਗੇ ਕਾਨ ਮੈਂ ਖਜੂਰਾ ਤਸੈ ਮੂੰਡ ਛਟਕਤ ਮਿੱਤਰ ਪੁੱਤਰ ਹੂੰ ਕੇ ਸੋਗ ਸੌ ਆਕੋ ਚਰਈਆ ਫਲ ਫੂਲ ਕੋ ਪਛਈਆ ਬਨ ਸਦਾ ਬਨ ਕੋ ਪਰਮਈਆ ਔਰ ਦੂਸਰੋ ਨਾ ਭੋਗ ਸੌ ਕਹਾ ਭਯੋ ਭੇਡ ਜੋ ਕਸਤ ਸੀਸ ਬ੍ਰਛਨ ਸੌ ਮਾਟੀ ਕੋ ਪਛਈਆ ਬੋਲ ਪੂਛ ਲਈ ਜਾ ਜੋਗ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀਨ ਏਕ ਭਾਵਨਾ ਬਿਹੀਨ ਕੈਸੇ ਭੇਟਾ ਪਰ ਲੋਕ ਸੌ ਨਚੋਈ ਕਰਤ ਮੋਰ ਦਾਦਰ ਕਰਤ ਸੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹਾ ਏਕ ਪਾਏ ਠਾਡੇ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਉ ਭੂਮ ਸਰਾਵਕ ਧਰਤ ਹਾ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੈ ਕਾਗੇ ਔਰ ਝੀਲ ਦੇਸ ਦੇਸ ਵਿੱਚ ਰਤ ਹੈ ਗਿਆਨ ਕੇ ਬਿਹੀਨ ਮਹਾਦਾਨ ਮੈਂ ਨਾ ਹੂਜੈ ਲੀਨ ਭਾਵਨਾ ਯਕੀਨ ਦੀਨ ਕੈਸੇ ਕਹਿ ਤਰਤ ਹਾ ਜੈਸੇ ਏਕ ਸਵਾਂਗੀ ਕਹੂੰ ਜੋਗੀਆ ਬੈਰਾਗੀ ਬਣੇ ਕਬ ਹੂੰ ਸੰਨਿਆਸ ਭੇਸ ਬਨ ਕੈ ਦਿਖਾਵਈ ਕਹੂੰ ਪੌਣ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਗਾ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਉ ਨਾਚ ਤਹ ਨਾਚਨ ਸੋ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਚ ਵਾਰ ਕੀ ਦਰ ਪੁਕਾਰੇ ਪਰੇ ਸੀਤ ਕਾਲ ਕੁੰਚਰੇ ਉਗਦ ਹਾਂ ਅਨੇਕ ਦਾ ਪੁਕਾਰ ਹੀ ਕਹਾਂ ਭਯੋ ਜੋ ਪੈ ਕਲਵੱਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰਟਾ ਕੁਠਾਰਨ ਸੋ ਮਾਰ ਹੀ ਕਹਾਂ ਭਯੋ ਫਾਂਸੀ ਡਾਰ ਬੁੱਢ ਜੜ ਗੰਗ ਧਾਰ ਡਾਰ ਡਾਰ ਫਾਂਸ ਠੱਗ ਮਾਰ ਮਾਰ ਡਾਰ ਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾਂ ਵਿਚਾਰ ਭਾਵਨਾ ਵਿਹੀਨ ਕੈਸੇ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਬਪਾਈ ਹੈ ਤਾਪਨਾਦ ਤਾਪਨਾ ਅਨੇਕ ਤਨ ਘਹਿਲ ਸਹਤ ਹੈ ਜਾਪ ਕੇ ਕੀਤ ਜੋ ਬਪਾਈ ਅਤੇ ਅਜਾਪ ਦੇਵ ਪੂਦਨਾ ਸਦੀਵ ਤੂੰ ਹੀ ਉਚਰਤ ਹੈ ਨਵ ਕੇ ਉਡੇ ਤੇ ਜੋ ਪੈ ਨਾਰਾਇਣ ਪਾਈ ਅਤੇ ਅਨਿਲ ਆਕਾਸ਼ ਪੰਛੀ ਡੋਲਵੋ ਕਰਤ ਹੈ ਆਗਮ ਜਰਿਤ ਗਤ ਰਾਂਡ ਕੀ ਪਰਤ ਕਰ ਪਤਾਲ ਕੇ ਬਾਸੀ ਕਿਉਂ ਭੁਜ

ਸਿਵਰਾ ਮਸੀਤ ਸੋਈ ਪੂਜਾ ਨਿਵਾਜੀ ਹੋਈ ਮਾਨਸ ਪੈਗ ਪਾਇਆ ਨੇਕੋ ਪ੍ਰਭਾਵ ਹੈ ਦੇਵਤਾ ਦੇਵ ਜਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਇੱਕ ਨੈਨ

ਸੋਧ ਹਾਰੇ ਦੇਵਤਾ ਵਿਰੋਧ ਹਾਰੇ ਤਾਨੂੰ ਬਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਘਸ ਹਾਰੇ ਚੰਦਨ ਲਗਾਏ ਹਾਰੇ ਚੋਆ ਚਾਰ ਪੂਜੇ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾ ਹਾਰੇ ਗੋਰਨ ਮਨਾਏ ਹਾਰੇ ਮੜੀ ਮੱਟ ਲੀਪ ਹਾਰੇ ਪੀਤਨ ਲਗਾਏ ਹਾਰੇ ਛਾਪਸੀ ਗਾ ਹਾਰੇ ਗੰਦਰਬ ਬਚਾਏ ਹਾਰੇ ਕਿੰਨਰ ਸਭ ਪਚ

ਅਗੰਜ ਆਦਿ ਦੇਵ ਹੈ, ਪੰਜ ਪੰਜ ਜਾਨੀਐ, ਭੂਤ ਭੂਤ ਹੈਸਦਾ, ਅਗੰਜ ਗੰਜ ਮਾਨੀਐ, ਅਦੇਵ ਦੇਵ ਹੈਸਦਾ, ਭੇਵ ਭੇਵ ਨਾਥ ਹੈ, ਸਮਸਤ ਸਿੱਧ ਬ੍ਰਿਧ ਦਾ ਸਦੀਵ ਸਰਬ ਸਾਥ ਹੈ, ਅਨਾਥ ਨਾਥ ਨਾਥ ਹੈ, ਪੰਜ ਪੰਜ ਹੈਸਦਾ, ਅਗੰਜ ਗੰਜ ਗੰਜ ਹੈ।

ਬਿਆਲ ਹੈ ਨਾ ਸਦੀਵ ਦਿਆਲ ਰੂਪ ਹੈ। ਅਗੰਜ ਹੈ ਅਪੰਜ ਹੈ ਪਰਮ ਹੈ ਅਭੂਤ ਹੈ ਅਛੇਦ ਛੇਦ ਹੈ ਸਦਾ ਅਗੰਜ ਗੰਜ ਗੰਜ ਹੈ ਅਭੂਤ ਅਭੇਗ ਹੈ ਬਲੀ ਅਰੂਪ ਰਾਗ ਰੰਗ ਹੈ। ਨਾ ਦੁਆਗ ਹੈ ਨਾ ਭੇਗ ਹੈ ਨਾ ਕਾਮ ਕ੍ਰੋਧ ਕਰਮ ਹੈ ਨਾ ਜਾਤ ਹੈ ਨਾ ਪਾਤ ਹੈ ਨਾ

ਹੱਥ ਹੈ ਪ੍ਰਤਾਪ ਪੇਖੀਐ। ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ, ਨਾ ਜੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰਲਾਓ ਹੈ, ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੋ ਸਰੂਪ ਹੈ, ਅਭੰਗ ਹੈ ਅਨੰਗ ਹੈ।

ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਕਾਲਕ ਦੀਨ ਦਿਆਲ ਮੁਕੰਦ ਅਖੋ ਡੰਡਨ ਦੁਸ਼ਟ ਖੰਡਨ ਕਾਲ ਹੁੰਕੇ ਕਾਲ ਦੁਸ਼ਟ ਹਰਨੰ ਪੁਸ਼ਟ ਕਰਨੰ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ

ਅੰਮ੍ਰਿਤਾਨ ਸਰਵ ਸਾਸਤਰਨ ਸਰਬੇਦ ਵਿਚਾਰ ਦੁਸ਼ਟ ਹਰਤਾ ਬਿਸੁਪਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਵਖੰਡ ਭੂਮਿਕਾ ਚਲੀ ਥਲੇ ਮਹਿਜਬ ਜਾ ਪਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਐ ਸਭ ਚਾਰ ਆਦਿ ਦੇਵ ਅਪਾਰ ਸ੍ਰੀ ਪਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਂਦਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨਾ ਪਾਵਈ ਸਿਵ ਰੁਦਰ ਮੁਖ ਚਾਰ ਕੋਟ ਇੰਦਰ ਉਪਿੰਦਰ ਬਿਆਸ ਰਖ ਸਨਤ ਕੁਮਾਰ ਗਾਏ ਗਾਏ ਥੱਕੇ ਸਭੈ ਗੁਣ ਚਕਰਤ ਫੇ ਮੁਖ ਚਾਰ ਆਦਿ ਅੰਤ ਨਾ ਮਦ ਜਾ ਕੋ ਭੂਤ ਭਵ ਭਵਾਨ ਸਤਵਾ ਪਰ ਤ੍ਰਿਤੀਆ ਕਲਯੁਗ ਚਤੁਰ ਕਾਲ ਪ੍ਰਧਾਨ ਤਿਹਾਏ

ਚੰਡਾਸੁਰ ਚਾਂਡਣ ਮੁੰਡ ਬਿਮੁੰਡਣ ਖੰਡ ਅਖੰਡਣ ਖੂਨ ਕਿਤੇ ਦਾਮਨੀ ਦਮੰਕਣ ਦੁਜਾ ਫਰੰਕਣ ਫਣੀ ਫੁੰਕਾਰਣ ਜੋਤ ਜਿਤੇ ਸਰਧਾਰ ਬਿਬਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਮਹਿਕਾਸੁਰ ਮਰਦਨ ਭੂਮੇ ਆਕਾਸ ਤਲੇ ਉਰਦੇ ਅਧੇ ਦਾਮਨੀ ਪ੍ਰਹਾਸਨ ਸੁਛਬ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜਕ ਤੀਰਕ ਤਾਸੁਰ ਯਾਜਨ ਜੁਤ ਪ੍ਰਮਾਚਨ ਨਿਰਦੈਨ ਰਾਜਨ

ਚਾਜਰ ਚਮਕਾਰਨ ਛਿਛਰ ਹਾਰਨ ਧੂਮ ਦੁਕਾਰਨ ਤਰਪ ਮਥੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਰਜ ਮਤੰਤੇ ਗੂੜ ਕਥੇ ਕਰਨ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਨ ਅਸ਼ਟ ਪੁਜੇ ਜੈ ਜੈ ਹੋ ਸੀ ਮਹਿਖਾਸੁਰ ਮਰਦਨ ਭਰਮ ਬਿਨਾਸਨ ਧਰਮ ਤੁਜੇ ਘੁੰਘਰੂ ਘਮੰਕਣ ਸਤਰ ਝਮੰਕਣ ਫਣੀਅਰ ਫੁੰਕਾਰਨ ਜੋ ਧਰਮ ਤੁਜੇ ਅਸ਼ਟਾਂਡ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਧਰਮ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁੱਧ ਸਨਾਹੇ ਅਗਮ ਅਥਾਹੇ ਏਕ ਬ੍ਰਤੇ ਜੈ ਜੈ ਹੋ ਸੀ ਮਹਿਖਾਸੁਰ ਮਰਦਨ ਆਦਿ ਕੁਮਾਰ ਅਗਾਧ ਬ੍ਰਤੇ ਸੁਰ ਨਰ ਮੁਨ ਬੰਧਨ ਦੁਸ਼ਟ ਨਿਕੰਦਨ ਪ੍ਰਿਸ਼ਟ ਬਿਨਾਸਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੇ ਜੈ ਜੈ ਹੋਸੀ ਸਭ ਠੌਰ ਨਿਵਾਸਨ ਥਬਾਏ ਪਤਾਲ ਆਕਾਸ ਅਨਲੇ ਸੰਕਟੀ ਨਿਵਾਰਨੀ ਅਧਮ ਉਧਾਰਨ ਤੇਜ ਪ੍ਰਕਰ ਖਣ ਤੁੰਦ ਤਬੇ ਦੁਖ ਦੁਖ ਦਹੰਤੀ ਜਵਾਲ ਜਯੰਤੀ ਆਦਿ ਅਨਾਦ ਅਗਾਧ ਅਛੇ ਸੁੱਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸ਼ਸਤਰ ਪ੍ਰਕਰਖਣ ਆਦਿ ਅਨਿਲ ਅਗਾਧ ਅਭੇ ਚੰਚਲਾ ਚਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰਕਸਾ ਕੁਠਾਰੇ

ਜਗਤਾ ਸੁਰ ਖੰਡਨ ਸੁੰਭ ਚੱਕਰਤ ਨਿਸੁੰਭ ਮਥੇ ਬਾਰਜ ਬਿਲੋਚਨ ਬ੍ਰਤਨ ਬਿਮੋਚਨ ਸੋਚ ਬਿਸੋਚਨ ਕਉਚ ਕਸੇ ਦਾਮਨੀ ਪ੍ਰਹਾਸੇ ਸੁਖਸਰ ਨਾਸੇ ਸੁਪਰ ਸੁਪਾਸੇ ਦੁਸ਼ਟ ਕਰਸੇ ਚੰਚਲਾ ਪ੍ਰਯੰਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਤੁਰੰਗ ਜੈ ਜੈ ਹੋ ਸੀਰ ਮਹਿਕਾਸੁਰ ਮਰਦਨ ਆਦ ਨਾਦ ਅਗਾਧ ਉਰਧੰਗ ਘੰਟਕਾ ਬਿਰਾਜੈ ਰੁਣ ਝੁਣ ਬਾਜੈ ਬ੍ਰਹਮ ਬਾਜੈ ਸੁਣਤ ਸੁਰੰਗ ਕੋਕਲ ਸੁਣ ਲਾਜੈ ਕਿਲਵਿਕ ਪਾਜੈ ਸੁਖ ਪਰਾਜੈ ਮਾਧਿ ਉਰੰਗ ਦਰਜਨ ਦੁਲਜਨ ਦਲ ਦੁਜੈ ਮਰਦਨ ਰਜੈ ਸਵੈਨ ਭਜੈ ਰੋਹ ਰਣੰਗ ਜੈ ਜੈ ਹੋਸੀ ਮਹਿਕਾਸੁਰ ਮਰਦਨ ਚੰਡ ਚਕਰਦਨ ਆਦਿ ਗੁਰੰਗ ਚਾਚਰੀ ਪ੍ਰਯੋਧਨ ਦੁਸ਼ਟ ਪ੍ਰਯੋਧਨ ਰੋਸ ਅਰੋਧਨ ਕਰੂਰ ਪ੍ਰਤੇ ਧੂਮਰਾਤ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧਮਤੇ ਜਾਲ ਪਾ ਜਯੰਤੀ ਸਤਰਮ ਤੰਥੀ

ਅਸੁਰ ਮਰਦਨ ਸਾਧ ਪ੍ਰਦਰਸ਼ਨ ਦੁਸ਼ਟ ਹੰਤੇ ਕਾਰਣ ਕਰੀਲੀ ਗਰਭ ਗਹੇਲੀ ਜੋਤ ਜਤੀਲੀ ਤੁੰਦ ਮਤੇ ਅਸ਼ਟਾਇਦ ਚਮਕਣ ਸਤਰ ਝਮਕਣ ਦਾਮਨ ਦਮਕਣ ਆਦਿ ਪ੍ਰਤੀ ਡੁਕ ਡੁਕੀ ਦਮੰਕੈ ਬਾਗ ਬਪੰਕੈ ਭੁਜਾ ਫਰੰਕੈ ਸੁਦਗਤੀ ਜੈ ਜੈ ਹੋ ਸੀ ਮੈਖਾ ਸੁਰ ਮਰਦਨ ਆਦਿ ਜੁਗਾ ਦੇ ਅਨਾਦ ਮਤੇ ਚਚੁਰਾਸੁਰ ਮਾਨ ਨਰਕ ਨਿਵਾਰਨ ਪਤਿਤ ਉਧਾਰਨ ਏਕ ਭਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕਟੇ ਚੰਦਰਾਨਨ ਚਾਰ ਨਰਕ ਨਿਵਾਰ ਪਤਿਤ ਉਧਾਰੇ ਮੁੰਡ ਮਥੇ ਜੈ ਜੈ ਹੋਸੀ ਮੈਕਾਸੁਰ ਮਰਦਨ ਧੂਮਰ ਵਿਧੁੰਸਨ ਆਦਿ ਕਥੇ ਰਕਤਾਸੁਰ ਮਰਦਨ ਚੰਡ ਚਕਰਦਨ ਦਾਨਵ ਅਰਦਨ ਬਿੜਾਲ ਵਧੇ ਸਰਧਾਰ ਬਿਬਰਖਣ ਦੁਰਜਨ ਦਰਖਣ ਅਤੁਲ ਮਰਖਣ ਧਰਮ ਧੁਜੇ ਧੂਮਰਾਜ ਵਿਧੁੰਸਨ ਸਰੂਣ ਚੁੰਸਨ ਸੁੰਭਨ ਪਾਦਨ ਸੁੰਭ ਮਥੇ ਜੈ ਜੈ ਹੋਸੀ ਮੈਕਾਸੁਰ ਮਰਦਨ ਆਦਿ ਅਨਿਲ ਅਗਾ

ਏਕ ਨਹੀਂ ਰੰਗ ਰਾਗਨ ਛਿਜਤੀ ਅਨਭਿਜ ਅਤਾਗ ਜਲ ਤਲ ਮਹੀ ਬਨ ਤਨ ਤੁਰੰਤ ਜੈ ਨੇਤ ਨੇਤ ਨਿਸ ਦਿਨ ਉਚਰੰਤ ਪਾਯੋ ਨਾ ਜਾਇ ਜੈ ਪੈਰ ਪਾਰ ਦੀਨਾ ਨਾ ਦੁਖ ਦਤਾ ਉਦਾਰ ਕਈ ਕੋਟ ਇੰਦਰ ਜੈ ਪਾਨਹਾਰ ਕਈ ਕੋਟ ਰੁਦਰ ਚੁਕੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਹ ਨੇਤ ਨੇਤ ਨਿਸ ਦਿਨ ਉਚਰੰਤ ਤਵ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਬਾਰ ਗਨੀਮਨ ਗਾਰੈ ਪਚ ਪਸੂ ਨਗ ਨਾਗ ਨਰਾਦਿਵ

ਦਾਹਤ ਹੈ ਦੁਖ ਦੁਖਨ ਕਾਦਲ ਦੂਜਨ ਕੇ ਪਲਮਾ ਦਲਡਾਰ ਖੰਡ ਅਖੰਡ ਪ੍ਰਚੰਡ ਪਹਾੜਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰ ਪਾਰ ਨਾ ਪਾਏ ਸਕੈ ਪਦਮਾ ਪਦ ਵੇਦ ਕਤੇ ਅਭੇਦ ਉਚਾਰ ਰੋਜੀ ਹੀ ਰਾਜ ਬਿਲੋਕਤ ਰਾਜ ਰੋਗ ਰੁਹਾਨ ਕੀ ਰੋਜੀ ਨਾ ਟਾਰ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਕ ਭਵਾਨ ਬਨਾਏ ਦੇਵ ਦੇਵ ਕਪੇ ਅਹਮੇਵ

ਜੈ ਕੋ ਅਮਿਤੋ ਜਿਸ ਵੈ ਜਗ ਛਾਇਓ। ਵੇਦ ਪੁਰਾਣ ਕਤੇਬ ਕੁਰਾਨ ਅਭੇਦ ਨਿਰਵਾਨ ਸਵੈ ਪਚਹਾਰੇ। ਭੇਦ ਨਾ ਪਾਏ ਸਕਿਓ ਅਨਭੇਦ ਕੋ, ਖੇਦ ਤਹਿਨ ਛੇਦ ਪੁਕਾਰੇ। ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ

ਲੇ ਮਾਗ ਦੇਸ ਕੇ ਮੰਗੇਲੇ ਵੀਰ ਪੰਗ ਸੀ ਪੁੰਦੇਲੇ ਪਾਪ ਪੁੰਜ ਕੋ ਮਲਤਾ ਗੋਖਾ ਗੁਣ ਗਾਵੈ ਚੀਨ ਮਚੀਨ ਕੇ ਸੀਸ ਨਿਆਵੈ ਤਿਬਤੀ ਧਿਆਏ ਦੁਖ।

ਸਿਕਾ ਕਾ ਮਾਨੀਆ ਜੰਤਰ ਹੁ ਨਾ ਜਾਤ ਜਾਗੀ ਬਾਪ ਹੁ ਨਾ ਮਾਇਤਾ ਕੀ ਪੂਰਨ ਪ੍ਰਭਾਗੀ ਸੋ ਛਟਾ ਕਾ ਨਮਾਨੀਆ ਤੇਜ ਹੂੰ ਕੋ ਤੰਤਰ ਹੈ ਕਿ ਰਾਜਸੀ ਕੋ ਜੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਨਿਜੰਤਰ ਕਹਿ ਕੇ ਜਾਨੀ ਹੈ ਤੇਜ ਹੂੰ ਕੋ ਤਾਰ ਹੈ ਕਿ ਰਾਜਸੀ ਕੋ ਸਾਰ ਹੈ ਕਿ ਸੁਧਤਾ ਕੋ ਘਰ ਹੈ।

ਕੋ ਵਿਭੂਤ ਹੈ ਕਿ ਕ੍ਰੁੱਧ ਕੋ ਅਭੂਤ ਹੈ ਕਿ ਅੱਛਾ ਅਭਿਨਾਸੀ ਹੈ ਕਾਮ ਕੋ ਗੁਰਿੰਦਕ ਹੈ ਕਿ ਖੂਬੀ ਕੋ ਦਿਹੰਦਾ ਹੈ ਗਿਣੀ ਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕਿ ਕਾਲ ਹੈ ਕਿ ਸਤਰਨ ਕੇ ਸਾਲ ਹੈ ਕਿ ਸਮਿਤਰਨ ਕੋ ਭੋਗਤ ਹੈ ਕਿ ਬ੍ਰਿਧਤਾ ਕੀ ਪਾਸੀ ਹੈ ਯੋਗ ਹੂੰ ਕੋ ਯੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਪਾਸ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਦੇਵਨ ਕੋ ਦੇਵ ਹੈ ਕਿ ਸੁਧਤਾ ਕੋ ਸਾਰ

ਅਵਤਾ ਗੁਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੀਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਾਰ ਵਾਰ ਹੂੰ ਕੋ ਪਾਰ ਜਾ ਕੋ ਕੀ ਜਿਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਾ ਗਾਵੈ ਹਬਸੀ ਹਲਬੀ ਧਿਆਵੈ ਪੂਰਬੀ ਨਾ ਪਾਰ ਪਾਵੈ ਅਸਤੀ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾ ਤਦਵੈ ਅਵਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੀ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਬੁਝਈਆ ਮੁਹੱਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਰਾਜ ਹੂੰ ਕੇ ਸਾਜਾ ਮਹਾਯੋਗ ਹੂੰ ਕੋ ਯੋਗ ਹੈ ਧਰਿਆ ਦਰੁਮ ਛਾਲ ਕੀ ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵੱਧ ਛਾਜ ਕੈਸੀ ਛਤਰਾ ਨੇਰ ਛੱਪਾ ਕਰ ਕੈਸੀ ਛਪ ਕਾਲਿੰਦਰੀ ਕੇ ਕੂਲ ਕੇ ਹੰਸਲੀ ਸੀ ਸਿਆ ਰੂ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਾਧੂ ਸਿੰਧ ਰੂਲ ਕੇ ਪਾਰਾ ਸੀ ਪਲਾਊਗੜ ਰੂਪਕ ਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲ ਕੇ ਚੰਪਾ ਸੀ ਚੰਦੇ ਨਿਕੋਟ ਚਾਂਦਨੀ ਸੀ ਚਾਦਾਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਊਗੜ ਕਾਸ਼ੀਪੁਰ ਸੀਸਾ ਸੀ ਸੁਰੰਗਾਬਾਦ ਨੀਕੇ ਸੋਹੀ ਅਤ ਹੈ ਹਿਮਾ ਸੀ ਹਿਮਾਲ ਹਰ ਹਾਰ ਸੀ ਹਲੱਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀ ਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾ ਗਿਰ ਚਾਂਦਨੀ ਸੀ ਚਾਂਦਾਗੜ ਜੋਨ ਜੋਹੀ ਅਤ ਹੈ ਗੰਗਾ ਸਾਮ ਗੰਗ ਧਾਰ ਬਕਾਨ ਸੀ ਬਲਿੰਦਾਬਾਦ ਕੀਰਤ ਤਿਹਾਰੀ ਕੀ ਉਜਿਆਰੀ ਸੋਹੀ ਅਤ ਹੈ ਫਰਾ ਸੀ ਫਿਰੰਗੀ ਫਰਾ ਸੀਸ ਕੇ ਦੁਰੰਗੀ ਮਕਰਾਨ ਕੇ ਮਰਦੰਗੀ ਤੇਰੇ ਗੀਤ ਗਾਈ ਗਾਈ ਅਤ ਹੈ ਭਖਰੀ ਗੰਧਾਰੀ ਗੋਰ

पावन भगत वत्सल करुणा निधान जुगहो जुग अटल

ਪਵਿੱਤਰ ਹਜੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ, ਮੇਰੇ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਭਾਈ ਰਾਮਾ ਅਤੇ ਭਾਈ ਤ੍ਰਿਲੋਕਾ ਇਹ ਦੋ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਭਰਾ ਜਿਹੜੇ ਹਨ ਗੁਰੂ ਮਹਾਰਾਜ ਜੀ ਦੇ ਕੋਲ ਆਏ। ਪਹਿਲੇ ਦੇਖੋ ਜਦੋਂ ਇਤਿਹਾਸ ਦੀ ਆਰੰਭਤਾ ਹੋਈ ਨਾਮ ਰਾਮਾ ਅਤੇ ਤ੍ਰਿਲੋਕਾ ਆਇਆ, ਫਿਰ ਬਾਅਦ ਦੇ ਵਿੱਚ ਕਵੀ ਰਾਜ ਜੀ ਨੇ ਭਾਈ ਰਾਮ ਸਿੰਘ ਅਤੇ ਭਾਈ ਤ੍ਰਿਲੋਕ ਸਿੰਘ ਇਹ ਉਚਾਰਨ ਕੀਤਾ। ਇਹਦਾ ਮਤਲਬ ਗੁਰੂ ਮਹਾਰਾਜ ਜੀ ਦੇ ਕੋਲ ਆਏ ਅਤੇ ਆ ਕਰਕੇ ਇਹਨਾਂ ਨੇ ਬਹੁਤ ਸੇਵਾਵਾਂ ਕੀਤੀਆਂ ਅਤੇ ਸਤਿਗੁਰੂ ਮਹਾਰਾਜ ਜੀ ਤੋਂ ਇਹਨਾਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਕੀਤੀ ਹੈ। ਇਹ ਉਹ ਮਹਾਨ ਵਿਭੂਤੀਆਂ ਹਨ, ਮਹਾਂਪੁਰਖ ਹਨ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਅਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਜੋ ਚਮਕੌਰ ਦੀ ਗੜੀ ਦੇ ਵਿੱਚ ਵੈਰੀਆਂ ਦੇ ਆਹੂ ਲਾਉਂਦਿਆਂ ਹੋਇਆਂ ਵੀਰ ਗਤੀ ਨੂੰ ਪ੍ਰਾਪਤ ਹੋਏ, ਸ਼ਹਾਦਤ ਦਾ ਜਾਮ ਪੀਣਾ ਕੀਤਾ, ਉਹਨਾਂ ਦੇ ਪਾਵਨ ਸਰੀਰ ਜੋ ਹਨ ਉਹਨਾਂ ਨੂੰ ਲੱਭ ਕਰਕੇ ਇਹਨਾਂ ਨੇ ਉਹਨਾਂ ਦਾ ਸੰਸਕਾਰ ਕਰਨਾ ਕੀਤਾ। ਬੀਬੀ ਹਰਸ਼ਰਨ ਕੌਰ ਦਾ ਵੀ ਜ਼ਿਕਰ ਆਉਂਦਾ ਹੈ, ਉਹ ਵੀ ਇਸ ਸੇਵਾ ਦੇ ਵਿੱਚ ਲੱਗੇ ਸਨ, ਲੇਕਿਨ ਪਿਆਰਿਓ ਉਹਨਾਂ ਤੋਂ ਸੇਵਾ ਪੂਰੀ ਨਹੀਂ ਹੋਈ। ਕੁਛ ਕੁ ਸਿੰਘਾਂ ਦੇ ਜਦੋਂ ਸੰਸਕਾਰ ਹੋਏ ਇਹਨਾਂ ਜ਼ਾਲਮਾਂ ਨੂੰ ਪਤਾ ਚੱਲ ਗਿਆ ਅਤੇ ਤੁਰੰਤ ਆ ਕਰਕੇ ਪਕੜ ਲਿਆ ਗਿਆ, ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹੀ ਮੱਝਦੀ ਹੋਈ ਚਿਖਾ ਦੇ ਵਿੱਚ ਉਹਨਾਂ ਨੂੰ ਪਾ ਕਰਕੇ ਸਾੜ ਦਿੱਤਾ ਗਿਆ, ਖਤਮ ਕਰਨਾ ਕੀਤਾ। ਉਸ ਤੋਂ ਬਾਅਦ ਸਾਧ ਸੰਗਤ ਜੀ ਇਹ ਚੌਧਰੀ ਜਿਹੜੇ ਹਨ ਇਹ ਹਾਲਾ ਟੈਕਸ ਭਰਨ ਦੇ ਲਈ ਸਰਹੰਦ ਜਾਣ ਲੱਗੇ। ਇਹੀ ਰਾਸਤੇ ਤੋਂ ਜਦੋਂ ਜਾ ਰਹੇ ਪਤਾ ਚੱਲਿਆ ਇਹਨਾਂ ਨੇ ਮਸਤਾਨਿਆਂ ਵਾਲਾ ਜੋ ਕਾਲਦਾਸ ਨੇ ਬੇਨਤੀ ਕੀਤੀ ਜਿਨ੍ਹਾਂ ਨੂੰ ਅਘੋਰੀ ਸਾਧ ਬੋਲਦੇ ਹਨ, ਮਸਾਨ ਜੋਗੀ ਜਿਨ੍ਹਾਂ ਨੂੰ ਕਿਹਾ ਜਾਂਦਾ, ਬੜੇ ਵਿਭਤਸ ਜਿਹੜੇ ਹਨ, ਬੜਾ ਵਿਕਰਾਲ ਰੂਪ ਹੁੰਦਾ, ਇਸ ਤਰ੍ਹਾਂ ਵਿਕਰਾਲ ਰੂਪ ਕੇ ਕਿਸੇ ਨੂੰ ਸ਼ੱਕ ਨਾ ਪੈ ਜਾਵੇ ਅਤੇ ਬੰਦਿਆਂ ਦਾ ਮਾਸ ਆਦਿਕ ਦਾ ਵੀ ਇਹ ਲੋਕ ਸੇਵਨ ਕਰਦੇ, ਹੱਥ ਦੇ ਵਿੱਚ ਖੋਪੜੀਆਂ ਲੈ ਕਰਕੇ ਫਿਰਦੇ ਹਨ, ਕਿਉਂਕਿ ਜੇ ਸ਼ੱਕ ਪੈ ਗਿਆ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਵੀ ਮਾਰ ਦੇਣਾ, ਇਹਨਾਂ ਨੂੰ ਵੀ ਖਤਮ ਕਰ ਦੇਣਾ, ਤਾਂ ਕਰਕੇ ਇਹਨਾਂ ਗੁਰਮੁਖ ਪਿਆਰਿਆਂ ਨੇ ਇਹ ਆਪਣਾ ਭੇਸ ਵਟਾ ਕਰਕੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਨੂੰ ਲੱਭ ਕਰਕੇ ਔਰ ਵੀ ਕੋਈ ਸਿੰਘ ਜਿਹੜੇ ਲੱਭਦੇ ਹਨ ਉਹਨਾਂ ਦੇ ਦੇਹੀ ਦਾ ਸੰਸਕਾਰ ਕਰਨਾ ਕੀਤਾ। ਜਦੋਂ ਉਹਨਾਂ ਨੇ ਆ ਸਾਰੀ ਵਾਰਦਾਤ ਆਪਣੀ ਰਸਨਾ ਤੋਂ ਮਹਾਰਾਜ ਜੀ ਦੇ ਅੱਗੇ ਪੇਸ਼ ਕੀਤੀ, ਮਹਾਰਾਜ ਨੂੰ ਦੱਸਣਾ ਕੀਤਾ, ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੋਏ, ਆਪਣੀ ਛਾਤੀ ਦੇ ਨਾਲ ਲਾਉਣਾ ਕੀਤਾ, ਬੇਅੰਤ ਬਖਸ਼ਿਸ਼ਾਂ ਇਹਨਾਂ ਦੇ ਉੱਤੇ ਕਰਨੀਆਂ ਕੀਤੀਆਂ, ਬੇਅੰਤ ਵਰ ਜਿਹੜੇ ਹਨ ਉਹ ਦਿੱਤੇ ਹਨ, ਨਾਲ ਸਾਧ ਸੰਗਤ ਜੀ ਇਹ ਪਰਿਵਾਰ ਵੀ ਜਿਹੜਾ ਪਿਛੋਕੜ ਇਹਨਾਂ ਦਾ ਭਾਈ ਕਾਲੇ ਤੋਂ ਅਤੇ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਵਰੋਸਾਏ ਹੋਏ ਇਹ ਪਰਿਵਾਰ ਉਸ ਵੇਲੇ ਵੀ ਮਹਾਰਾਜ ਦੇਖੋ ਭਾਈ ਫੂਲ ਅਤੇ ਸੰਦਲੀ ਦਾ ਪਿਆਰਿਓ ਅਤੇ ਇਹ ਬਚਨ ਆਉਂਦਾ ਭਾਈ ਕਾਲਾ ਜਿਹੜਾ ਆਪਣੇ ਭਤੀਜਿਆਂ ਨੂੰ ਲੈ ਕਰਕੇ ਗਿਆ ਸਤਿਗੁਰੂ ਮਹਾਰਾਜ ਜੀ ਦੇ ਕੋਲ, ਢਿੱਡ ਖੜਕਾਉਂਦੇ ਹੋਏ ਇਹ ਗਏ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਬਚਨ ਕੀਤਾ ਕਿ ਢਿੱਡ ਕਿਉਂ ਖੜਕਾਉਂਦੇ ਹਨ? ਭਾਈ ਕਾਲੇ ਨੇ ਕਿਹਾ ਮਹਾਰਾਜ ਭੁੱਖ ਦਾ ਦੁੱਖ ਹੈ। ਪਾਤਸ਼ਾਹ ਜੀ ਨੇ ਸੁੱਤੇ ਸਿੱਧ ਹੀ ਬਚਨ ਕੀਤਾ, ਵਰ ਦਿੱਤਾ ਕਿ ਭਾਈ ਇਹਨਾਂ ਦੇ ਘੋੜੇ ਤਾਂ ਜਮਨਾ ਤੱਕ ਜਾ ਕਰਕੇ ਜਲ ਛਕਣਗੇ, ਭਾਵ ਕਿ ਇਹਨਾਂ ਦਾ ਰਾਜ ਜਿਹੜਾ ਅੱਗੇ ਦਿੱਲੀ ਤੱਕ ਇਹਨਾਂ ਦਾ ਰਾਜ ਹੋਵੇਗਾ, ਇਹ ਰਾਜੇ ਹੋਣਗੇ। ਫਿਰ ਉਹ ਤੋਂ ਬਾਅਦ ਸਾਧ ਸੰਗਤ ਜੀ ਭਾਈ ਫੂਲ ਸੰਦਲੀ ਜੋ ਹਨ
ਉਹਨਾਂ ਨੂੰ ਪਿਆਰਿਓ ਇਹ ਇਲਾਕੇ ਦੀ ਚੌਧਰਤਾਈ ਮਿਲੀ। ਰਾਜਪਾਟ ਆਇਆ ਫਿਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਭਾਈ ਫੂਲ ਹੋ ਗਿਆ ਅਤੇ ਭਾਈ ਰਾਮ ਸਿੰਘ ਅਤੇ ਤ੍ਰਿਲੋਕ ਸਿੰਘ ਇਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਵਰ ਦੇਣਾ ਕੀਤਾ ਅਤੇ ਦੇਖੋ ਅਤੇ ਕਵੀ ਰਾਜ ਜੀ ਨੇ ਵੀ ਬਚ

ਲਿਆ ਤੇ ਇਹਨਾਂ ਦੀ ਸਥਾਪਨਾ ਕਰਨੀ ਕੀਤੀ ਹੈ। ਉਸ ਤੋਂ ਬਾਅਦ ਸਾਧ ਸੰਗਤ ਜੀ ਹੌਲੀ ਹੌਲੀ ਇਹਨਾਂ ਦਾ ਵਿਕਾਸ ਹੁੰਦਾ ਰਿਹਾ। ਇਹਨਾਂ ਦੇ ਪਰਿਵਾਰ ਦੇ ਵਿੱਚੋਂ ਫਿਰ ਬਾਅਦ ਦੇ ਵਿੱਚ ਔਰ ਵੀ ਰਿਆਸਤਦਾਨ ਜਿਹੜੇ ਹਨ, ਸੰਗਰੂਰ ਹੋ ਗਿਆ, ਜੀਂਦ ਹੋ ਗਿਆ, ਔਰ ਵੀ ਪਤਾ ਨਹੀਂ ਬਹੁਤ ਸਾਰੇ ਇਲਾਕੇ, ਮੈਂ ਨਾਮ ਭੁੱਲਦਾ ਵੀ ਹੋਵਾਂ, ਬਹੁਤ ਇਲਾਕਿਆਂ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਜਦੋਂ ਵਿਕਾਸ ਹੋਇਆ, ਅੱਗੇ ਪੀੜ੍ਹੀ ਦਰ ਪੀੜ੍ਹੀ ਫਿਰ ਉਹਨਾਂ ਦਾ ਰਾਜ ਉੱਥੇ ਸਥਾਪਿਤ ਹੋਇਆ। ਅੱਜ ਵੀ ਸਾਧ ਸੰਗਤ ਜੀ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਲੋਕਾਂ ਨੂੰ ਮਹਾਰਾਜੇ ਕਹਿ ਕਰਕੇ ਅਤੇ ਸੰਬੋਧਨ ਕਰਦੇ ਹਨ। ਅਤੇ ਜਿਸ ਤਰ੍ਹਾਂ ਪਟਿਆਲੇ ਦਾ ਘਰਾਣਾ ਅੱਜ ਵੀ ਚੱਲਦਾ ਹੈ, ਔਰ ਵੀ ਅਤੇ ਘਰਾਣੇ ਜਿਹੜੇ ਹਨ, ਜੀਂਦ ਦਾ ਹੋ ਗਿਆ, ਨਾਭੇ ਦਾ ਹੋ ਗਿਆ, ਅਤੇ ਔਰ ਵੀ ਇਹ ਘਰਾਣੇ ਚੱਲਦੇ ਹਨ। ਸੋ ਰਹੋ ਵਿਚਾਰ, ਇਹ ਸਭ ਜੋ ਹੈ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹਨਾਂ ਦਾ ਰਾਜ ਪਾਠ ਜਿਹੜਾ ਉਹ ਕਾਇਮ ਹੋਇਆ ਹੈ। ਨਾਲ ਪਿਆਰਿਓ, ਅੱਜ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਜਿਹੜਾ ਪਾਵਨ ਜਿਹਨੂੰ ਇਤਿਹਾਸ ਦੇ ਵਿੱਚ ਛੋਟਾ ਘੱਲੂਘਾਰਾ ਕਹਿ ਕਰਕੇ ਆਪਾਂ ਸੰਬੋਧਨ ਕਰਦੇ ਹਾਂ, ਪਹਿਲੇ ਸਾਧ ਸੰਗਤ ਜੀ ਦੋ ਘੱਲੂਘਾਰੇ ਜਿਹੜੇ ਹਨ ਉਹ ਮੰਨੇ ਜਾਂਦੇ ਸਨ। ਘੱਲੂਘਾਰੇ ਦਾ ਮਤਲਬ ਹੁੰਦਾ ਕਿ ਕਿਸੇ ਕੌਮ ਦਾ ਸਰਵਨਾਸ਼ ਕਰ ਦੇਣਾ, ਜਿਹਨੂੰ ਅੱਜ ਆਪਾਂ ਜੈਨੋਸਾਈਡ ਬੋਲਦੇ ਹਾਂ, ਨਸਲਕੁਸ਼ੀ ਕਰਨਾ। ਅਤੇ ਇਸ ਤੋਂ ਬਾਅਦ ਇਹ ਵੀ ਮਤਲਬ ਹੁੰਦਾ ਕਿ ਕਿਸੇ ਇੱਕ ਕੌਮ ਦੇ ਵਿਅਕਤੀਆਂ ਨੂੰ ਘੇਰ ਕਰਕੇ, ਚੁਣ ਚੁਣ ਕਰਕੇ ਉਹਨਾਂ ਬੰਦਿਆਂ ਨੂੰ ਟਾਰਗੇਟ ਕਰ ਕਰਕੇ ਮਾਰਨਾ, ਨਿਸ਼ਾਨਦੇਹੀ ਕਰਕੇ, ਭਾਵੇਂ ਉਹਨਾਂ ਦਾ ਕੋਈ ਗੁਨਾਹ ਹੋਵੇ ਜਾਂ ਨਾ ਹੋਵੇ, ਉਹਨਾਂ ਨੂੰ ਪਕੜ ਪਕੜ ਕਰਕੇ, ਕੋ ਕੋ ਕਰਕੇ ਮਾਰ ਦੇਣਾ, ਇਹਨੂੰ ਪਿਆਰਿਓ ਘੱਲੂਘਾਰਾ ਬੋਲਦੇ ਹਨ। ਇਸ ਤਰ੍ਹਾਂ ਇਤਿਹਾਸ ਸਿੱਖਾਂ ਦੇ ਉੱਤੇ ਪਿਆਰਿਓ, ਪਹਿਲੇ ਤਾਂ ਉਸ ਜ਼ਮਾਨਿਆਂ ਦੇ ਵਿੱਚ ਪੁਰਾਤਨ ਕਾਲ ਦੇ ਵਿੱਚ ਦੋ ਘੱਲੂਘਾਰੇ ਹੋਏ ਮਿਸਲਾਂ ਦੇ ਵੇਲੇ, ਹੁਣ ਪਿਆਰਿਓ ਆਜ਼ਾਦ ਭਾਰਤ ਦੇ ਵਿੱਚ ਹਿੰਦੁਸਤਾਨ ਜਦੋਂ ਆਜ਼ਾਦ ਹੋ ਗਿਆ, ਆਪਣਾ ਦੇਸ਼ ਆਪਣਾ ਕੌਂਸਟੀਟਿਊਸ਼ਨ ਬਣ ਗਿਆ, ਉਹ ਤੋਂ ਬਾਅਦ 84 ਦੇ ਵੇਲੇ ਵੀ ਪਿਆਰਿਓ ਬਹੁਤ ਵੱਡਾ ਜੋ ਉਹਨੂੰ ਵੀ ਸਿੱਖਾਂ ਨੇ ਪੰਥ ਨੇ ਘੱਲੂਘਾਰੇ ਦਾ ਰੂਪ ਦਿੱਤਾ, ਕਿਉਂਕਿ ਉਸ ਵੇਲੇ ਵੀ ਸਾਧ ਸੰਗਤ ਜੀ ਜੋ ਇਹ ਕਹਿੰਦੇ ਸੀ ਕਿ ਇਹਨਾਂ ਨੂੰ ਕੋਈ ਵੀ ਪਗੜੀ ਧਾਰੀ ਕੇਸਾ ਧਾਰੀ ਜਿਹੜਾ ਉਹ ਮਿਲੇਗਾ, ਪਕੜ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਵੇ, ਸ਼ਹੀਦ ਕੀਤਾ ਜਾਵੇ, ਖਤਮ ਕੀਤਾ ਜਾਵੇ। ਆਪਾਂ ਵੇਖ ਸਕਦੇ ਹਾਂ ਇਤਿਹਾਸ ਬਹੁਤ ਵੱਡਾ ਪਿਆਰਿਓ, ਕਈ ਜਿਹੜੇ ਪ੍ਰਤੱਖ ਦਰਸ਼ੀ ਅੱਜ ਵੀ ਮੌਜੂਦ ਉਹ ਦੱਸਦੇ ਕਿ ਇਸ ਤਰ੍ਹਾਂ ਦਿੱਲੀ ਦੇ ਵਿੱਚ ਪਿਆਰਿਓ ਨਿੱਕੇ ਨਿੱਕੇ ਛੋਟੇ ਬੱਚੇ, ਬੀਬੀਆਂ, ਕਈ ਬਜ਼ੁਰਗ ਜਿਨ੍ਹਾਂ ਦਾ ਕੋਈ ਦੋਸ਼ ਨਹੀਂ, ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਵੀ ਪਕੜ ਪਕੜ ਕਰਕੇ ਸ਼ਹੀਦ ਕਰਨਾ ਕੀਤਾ, ਇਹਨੂੰ ਘੱਲੂਘਾਰਾ ਬੋਲਦੇ ਹਨ। ਕਿਸੇ ਕੌਮ ਦਾ ਸਰਵਨਾਸ਼ ਕਰ ਦੇਣਾ, ਘੇਰ ਕਰਕੇ ਮਾਰਨਾ, ਜੈਨੋਸਾਈਡ ਕਰਨਾ, ਨਸਲਕੁਸ਼ੀ ਕਰਨਾ ਹੈ। ਸੋ ਇਸ ਤਰ੍ਹਾਂ ਅੱਜ ਸਾਧ ਸੰਗਤ ਜੀ ਖਾਸ ਕਰਕੇ ਦੋ ਘੱਲੂਘਾਰੇ ਅਤੇ ਪ੍ਰਾਚੀਨ ਕਾਲ ਦੇ ਵਿੱਚ ਜੋ ਮਿਸਲਾਂ ਦਾ ਰਾਜ ਸੀ ਉਸ ਵੇਲੇ ਮੰਨੇ ਜਾਂਦੇ, ਇੱਕ ਤਾਂ ਵੱਡਾ ਘੱਲੂਘਾਰਾ, ਇੱਕ ਛੋਟਾ ਘੱਲੂਘਾਰਾ। ਵੱਡੇ ਘੱਲੂਘਾਰੇ ਦੇ ਵਿੱਚ ਪਿਆਰਿਓ ਇੱਕ ਦਿਨ ਦੇ ਵਿੱਚ ਹੀ ਤਕਰੀਬਨ 30,000 ਦੇ ਕਰੀਬ ਸਿੰਘ ਸਿੰਘਣੀਆਂ ਉਹ ਸ਼ਹੀਦ ਹੋ ਗਈਆਂ, ਵੀਰਗਤੀ ਨੂੰ ਪ੍ਰਾਪਤ ਹੋਏ। ਛੋਟਾ ਘੱਲੂਘਾਰਾ ਜਿਹੜਾ ਪਿਆਰਿਓ, ਜੇ ਆਪਾਂ ਇਤਿਹਾਸ ਪੜ੍ਹਦੇ ਹਾਂ, ਇਹ ਬੜਾ ਲੰਬਾ ਸਮਾਂ ਚੱਲਿਆ, ਇਹ ਲੰਬਾ ਸਮਾਂ ਚੱਲਿਆ। ਵਿਦਵਾਨ ਦੱਸਦੇ ਹਨ 6-7 ਮਹੀਨਾ ਇਹ ਸਮਾਂ ਜਿਹੜਾ ਹੈ ਇਹ ਇਹਨਾਂ ਨੂੰ ਲੱਗ ਗਿਆ। ਇਹਦੀ ਆਰੰਭਤਾ ਜਿਹੜੀ ਇਸ ਤਰ੍ਹਾਂ ਹੁੰਦੀ ਹੈ ਕਿ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਵਿੱਚ ਗੁਰੂ ਕੇ ਖਾਲਸੇ ਨੇ ਉੱਥੇ ਪੜਾਅ ਕਰਨਾ ਕੀਤਾ, ਡੇਰਾ ਕਰਨਾ ਕੀਤਾ, ਅਤੇ ਉਸ ਵੇਲੇ ਇਹ ਬਾਗੀ ਬਣ ਚੁੱਕੇ ਸਨ। ਅਤੇ ਇੱਥੋਂ ਦਾ ਹਾਕਮ ਜਿਹੜਾ ਹੈ ਲਾਹੌਰ ਦਾ, ਉਹਦੇ ਕਾਰਕੁਨ ਜਿਹੜੇ ਉਹਦੇ ਦੀਵਾਨਾਂ ਦੇ ਵਿੱਚੋਂ ਦੋ ਭਰਾ ਸਨ, ਲਖਪਤ ਰਾਏ ਅਤੇ ਜਸਪਤ ਰਾਏ। ਇਹ ਬਹੁਤ ਜ਼ਿਆਦਾ ਸਿੱਖਾਂ ਦੇ ਨਾਲ ਵੈਰ ਰੱਖਦੇ ਸਨ। ਉਸ ਵੇਲੇ ਜੱਸੂ ਜਿਹੜਾ ਹੈ, ਜਿਹਨੂੰ ਜਸਪਤ ਰਾਏ ਕਿਹਾ ਜਾਂਦਾ, ਅਤੇ ਜਸਪਤ ਰਾਏ ਨੇ ਕੀ ਕੀਤਾ ਕਿ ਜਿੱਥੇ ਖਾਲਸੇ ਨੇ ਗੁਰੂ ਘਰ ਦੇ ਵਿੱਚ ਏਮਨਾਬਾਦ ਦੇ ਵਿੱਚ ਗੁਰਦੁਆਰਾ ਰੋੜੀ ਸਾਹਿਬ ਦੇ ਵਿੱਚ ਪੜਾਅ ਕੀਤਾ, ਉੱਥੇ ਸ਼ਾਮਾਂ ਦਾ ਸਮਾਂ ਸੀ, ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਪ੍ਰਸ਼ਾਦਾ ਆਦਿਕ ਤਿਆਰ ਹੋ ਰਿਹਾ। ਇਹ ਉੱਥੇ ਜਸਪਤ ਰਾਏ ਫੌਜਾਂ ਲੈ ਕਰਕੇ ਪਹੁੰਚ ਗਿਆ। ਇਹਨੂੰ ਜਦੋਂ ਪਤਾ ਚੱਲਿਆ, ਇਹਨੇ ਕਿਹਾ ਸਿੰਘਾਂ ਨੂੰ ਕਿ ਭਾਈ ਇੱਥੋਂ ਭੱਜ ਜਾਓ, ਇੱਥੋਂ ਨਿਕਲ ਜਾਓ, ਨਹੀਂ ਤਾਂ ਮਾਰ ਦੇਵਾਂਗਾ, ਖਤਮ ਕਰ ਦੇਵਾਂਗਾ। ਉਸ ਵੇਲੇ ਉਹਨੂੰ ਸਮਝਾਇਆ ਗਿਆ, ਉਹਨੂੰ ਕਿਹਾ ਕਿ ਦੇਖ ਭਾਈ ਤਕਾਲਾਂ ਦਾ ਸਮਾਂ ਹੈ, ਤੂੰ ਕਹਿੰਦਾ ਡੰਡਾ ਡੇਰਾ ਚੱਕ ਕੇ ਲੈ ਕੇ ਜਾਓ, ਅਤੇ ਇਹ ਕੰਮ ਸੌਖਾ ਥੋੜ੍ਹੀ ਹੁੰਦਾ, ਪ੍ਰਸ਼ਾਦਾ ਵੀ ਛਕਣਾ ਹੈ।
ਤੇ ਸੋਦਰ ਦਾ ਸਮਾਂ ਹੈ ਭਾਈ, ਸਾਨੂੰ ਸਮਾਂ ਦੇ ਦੇ। ਜੇ ਤੂੰ ਕਹਿੰਦਾ ਕਿ ਨਿਕਲ ਜਾਣਾ ਇੱਕ ਦੋ ਦਿਨ ਦੇ ਵਿੱਚ, ਅਸੀਂ ਪੂਰੀ ਤਿਆਰੀ ਕਰਕੇ, ਕਿਉਂਕਿ ਫੌਜਾਂ ਬਹੁਤ ਹਨ, ਬੱਚੇ ਹਨ, ਬੀਬੀਆਂ ਬਜ਼ੁਰਗ ਹਨ, ਥੋੜ੍ਹਾ ਸਮਾਂ ਸਾਨੂੰ ਚਾਹੀਦਾ। ਉਹਨੇ ਪਿਆਰਿਓ ਬਹੁਤ ਆਕੜ ਦੇ ਵਿੱਚ ਆ ਕਰਕੇ ਬਹੁਤ ਊਲ ਫਜੂਲ ਉਹਨੇ ਬਗਬਾਦ ਕਰਨਾ ਕੀਤਾ। ਕਹਿੰਦਾ ਨਿਕਲ ਜਾਓ, ਛਿੱਤਰ ਮਾਰ ਕੇ ਕਰ ਦੇਵਾਂਗਾ, ਇੰਜ ਕਰਾਂਗਾ। ਇਹਨੇ ਬਹੁਤ ਵਧੀਕੀਆਂ ਕੀਤੀਆਂ, ਬਹੁਤ ਭੱਦੀ ਸ਼ਬਦਾਵਲੀ ਗੁਰੂ ਮਹਾਰਾਜ ਜੀ ਦੇ ਲਈ ਵੀ ਪਿਆਰਿਓ, ਤੇ ਇਹਨੇ ਭੱਦੀ ਸ਼ਬਦਾਵਲੀ ਵਰਤੀ ਹੈ। ਤੇ ਕਿਹਾ ਜਾਂਦਾ ਇਹਨੇ ਇੱਥੋਂ ਤੱਕ ਵਚਨ ਕੀਤਾ ਕਿ ਇਹ ਤੁਹਾਡਾ ਪੰਥ ਜਿਹੜਾ, ਇਹਨੂੰ ਪੈਦਾ ਕਰਨ ਵਾਲਾ ਵੀ ਛੱਤਰੀ ਹੈ। ਭਾਵ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਕਹਿੰਦੇ ਨਾ ਛੱਤਰੀ ਕੋ ਪੂਤ ਹੋ। ਇਹਨੇ ਵਚਨ ਕੀਤਾ, ਕਿਹਾ ਕਿ ਛੱਤਰੀ ਨੇ ਧਰਮ ਨੂੰ ਪੈਦਾ ਕੀਤਾ, ਮੈਂ ਵੀ ਛੱਤਰੀਆਂ ਖੱਤਰੀਆਂ, ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦੇਵੇਗਾ ਕਿ ਪੰਥ ਨੂੰ ਪੈਦਾ ਕਰਨ ਵਾਲਾ ਵੀ ਛੱਤਰੀ ਤੇ ਇਹਦਾ ਸਰਵਨਾਸ਼ ਕਰਨ ਵਾਲਾ ਵੀ ਛੱਤਰੀ ਹੋਵੇਗਾ। ਬਹੁਤ ਇਹਨੇ ਊਲ ਫਜੂਲ ਦੀ ਬਕਬਾਦ ਕੀਤੀ, ਖਾਲਸੇ ਤੋਂ ਰਿਹਾ ਨਹੀਂ ਗਿਆ, ਉੱਥੇ ਝੜਪ ਹੋ ਗਈ, ਜੰਗ ਹੋ ਗਈ ਹੈ। ਉਹ ਜੰਗ ਦੇ ਵਿੱਚ ਪਿਆਰਿਓ ਇਹਨੇ ਫਿਰ ਫੌਜਾਂ ਨੂੰ ਸੱਦ ਲਿਆ, ਘੇਰਾ ਪਾ ਕਰਕੇ ਸਿੰਘਾਂ ਨੂੰ ਮਾਰਨ ਲੱਗੇ ਹਨ। ਉਸ ਵੇਲੇ ਸਾਧ ਸੰਗਤ ਜੀ, ਦੇਖੋ ਇੱਕ ਗੁਰਮੁਖ ਪਿਆਰਾ, ਉਹਦਾ ਨਾਮ ਸੀ ਭਾਈ ਬਾਹੂ ਸਿੰਘ, ਬਹੁਤ ਚੜ੍ਹਦੀ ਕਲਾ ਵਾਲਾ, ਬੜਾ ਗਤਕਈ, ਬਹੁਤ ਛਲਾਂਗਾ ਮਾਰਨ ਦੇ ਵਿੱਚ ਬੜਾ ਨਿਪੁੰਨ ਸੀ। ਇਹਨੇ ਕੀ ਕੀਤਾ, ਇਹਨੇ ਵੇਖਿਆ ਕਿ ਭਾਈ ਐਵੇਂ ਆਮ ਲੋਕਾਂ ਨੂੰ, ਫੌਜਾਂ ਨੂੰ ਮਾਰਦਿਆਂ ਗੱਲ ਨਹੀਂ ਬਣਦੀ ਹੈ। ਆ ਜਸਪਤ ਰਾਏ ਜਿਹੜਾ ਨਾ ਹਾਥੀ ਦੇ ਉੱਤੇ ਚੜ ਕਰਕੇ ਆਇਆ, ਹਾਥੀ ਦੇ ਉੱਤੇ ਚੜ ਕਰਕੇ ਆਇਆ, ਆਦੇਸ਼ ਦਿੰਦਾ ਸੀ ਸਿੰਘਾਂ ਨੂੰ ਮਾਰ ਦਿਓ, ਖਤਮ ਕਰ ਦਿਓ। ਉਹਦੇ ਮਨ ਦੇ ਵਿੱਚ ਆਇਆ ਕਿ ਭਾਈ ਆ ਜਿਹੜਾ ਪਾਪੀ ਜਿਹੜਾ, ਇਹਦਾ ਸੌਦਾ ਲਾ ਦਈਏ। ਹਾਕਮ ਮਰ ਗਿਆ, ਰਾਜਾ ਮਰ ਗਿਆ, ਉਹ ਤੋਂ ਬਾਅਦ ਪ੍ਰਜਾ ਕੀ ਕਰੇਗੀ। ਉਹ ਪਿਆਰਿਓ ਇੰਨਾ ਫੁਰਤੀਲਾ ਰਫਤਾਰ ਦੇ ਨਾਲ ਭੱਜ ਕਰਕੇ, ਇਹਦਾ ਹਾਥੀ ਜੋ ਸੀ ਨਾ ਸਾਧ ਸੰਗਤ ਜੀ, ਦੇਖੋ ਉਹਦੀ ਫੁਰਤੀ ਦੇਖੋ, ਇੰਨੀ ਚੜ੍ਹਦੀ ਕਲਾ, ਕਹਿੰਦੇ ਪਿੱਛੋਂ ਭੱਜ ਕਰਕੇ ਉਹਦੀ ਪੂੰਛ ਨੂੰ ਫੜ ਕਰਕੇ ਛਾਲ ਮਾਰ ਕਰਕੇ ਹਾਥੀ ਤੇ ਚੜ ਗਿਆ। ਇਹ ਹੌਦੇ ਦੇ ਉੱਤੇ ਬੈਠਿਆ ਹੋਇਆ, ਤੁਰੰਤ ਆਪਣੇ ਕਮਰ ਕਸੇ ਦੇ ਵਿੱਚੋਂ ਤਲਵਾਰ ਕੱਢੀ, ਉਹਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ, ਇੱਕੋ ਹੀ ਵਾਰ ਦੇ ਵਿੱਚ ਉਹਦਾ ਗਾਟਾ ਲਾ ਦਿੱਤਾ, ਝਟਕਾ ਦਿੱਤਾ। ਜਦੋਂ ਉਹਦੀ ਧੌਣ ਝਟਕ ਗਈ, ਧਰਤੀ ਦੇ ਉੱਤੇ ਗਿਰ ਗਈ, ਉਹ ਤੋਂ ਬਾਅਦ ਸਾਧ ਸੰਗਤ ਜੀ ਫੌਜਾਂ ਦੇ ਵਿੱਚ ਹੜਕੰਬ ਮੱਚ ਗਈ, ਸਾਰੇ ਭੱਜ ਗਏ, ਦੌੜ ਗਏ। ਸਿੰਘਾਂ ਨੂੰ ਵੀ ਪਤਾ ਚੱਲ ਗਿਆ ਕਿ ਭਾਈ ਹੁਣ ਤਾਂ ਇਹਦਾ ਬਦਲਾ ਲੈਣ ਦੇ ਲਈ ਇਹ ਆਉਣਗੇ। ਚੰਗੀ ਤਰ੍ਹਾਂ ਉਹਨਾਂ ਦੇ ਦੰਦ ਖੱਟੇ ਕਰਨੇ ਕੀਤੇ, ਸਰਕਾਰੀ ਹਾਕਮ ਜਿਹੜੇ ਹਨ ਉਹਨਾਂ ਨੂੰ ਮਾਰ ਭਜਾਉਣਾ ਕੀਤਾ। ਫਿਰ ਖਾਲਸਾ ਜਿਹੜਾ, ਇਹਨੂੰ ਵੀ ਸਿੰਘਾਂ ਨੂੰ ਪਤਾ ਚੱਲ ਗਿਆ, ਇਹ ਪਿਆਰਿਓ ਗੁਰਦਾਸਪੁਰ ਦੇ ਲਾਗੇ ਜੋ ਕਾਹਨੂੰਵਾਨ ਦਾ ਸ਼ੰਭ ਜੋ ਜੰਗਲ ਸੀ ਨਾ, ਉਹਦੇ ਵਿੱਚ ਜਾ ਕਰਕੇ ਖਾਲਸੇ ਨੇ ਪਨਾਹ ਲੈਣੀ ਕੀਤੀ ਹੈ। ਫਿਰ ਆ ਜਸਪਤ ਰਾਏ ਜਦੋਂ ਮਾਰਿਆ ਗਿਆ, ਉਹ ਤੋਂ ਬਾਅਦ ਇਹਦਾ ਭਰਾ ਜਿਹੜਾ ਮਾਲ ਮੰਤਰੀ, ਖਜ਼ਾਨਾ ਮੰਤਰੀ ਸੀ ਲਾਹੌਰ ਦਾ, ਇਹਨੇ ਕੀ ਕੀਤਾ, ਫਿਰ ਜਾ ਕਰਕੇ ਆਪਣੇ ਭਰਾ ਜਸਪਤ ਰਾਏ ਜਿਹੜਾ ਉਹਦੀ ਲਾਸ਼ ਚੁੱਕ ਕਰਕੇ ਲੈ ਕੇ ਆਇਆ ਤੇ ਜਕਰੀਆ ਖਾਨ ਦੇ ਅੱਗੇ ਰੱਖ ਦਿੱਤਾ, ਤੇ ਆਪਣੀ ਪੱਗ ਜਿਹੜੀ ਦਸਤਾਰ ਲਾ ਕਰਕੇ ਉਹਦੇ ਪੈਰਾਂ ਦੇ ਵਿੱਚ ਰੱਖ ਦਿੱਤੀ, ਤੇ ਕਹਿਣ ਲੱਗਾ ਕਿ ਦੇਖ ਮੇਰੇ ਭਰਾ ਦਾ ਮੈਂ ਬਦਲਾ ਲੈਣਾ ਚਾਹੁੰਦਾ ਹਾਂ, ਮੇਰੀ ਇੱਜ਼ਤ ਲੁੱਟ ਗਈ, ਜਦੋਂ ਤੱਕ ਇਹਨਾਂ ਸਿੰਘਾਂ ਨੂੰ ਮੈਂ ਮਾਰ ਨਹੀਂ ਦੇਵਾਂਗਾ, ਖਤਮ ਨਹੀਂ ਕਰ ਦੇਵਾਂਗਾ, ਉਦੋਂ ਤੱਕ ਇਹ ਪੱਗ ਜਿਹੜੀ ਹੈ ਮੈਂ ਆਪਣੇ ਸਿਰ ਦੇ ਉੱਤੇ ਨਹੀਂ ਰੱਖਣੀ ਹੈ, ਮੈਂ ਸਿਰ ਕਰਕੇ ਨੰਗਾ ਹੋਵਾਂਗਾ, ਇਹ ਸਦਾ ਮੈਨੂੰ ਯਾਦ ਦਿਲਾਵੇਗਾ ਕਿ ਭਾਈ ਤੂੰ ਨੇ ਖਾਲਸੇ ਤੋਂ ਬਦਲਾ ਲੈਣਾ। ਪਹਿਲਾਂ ਹੀ ਪ੍ਰਸਾਦ ਸਿੰਘਾਂ ਜੀ ਆ ਜਿਹੜਾ ਹੈ ਇਹ ਹਾਕਮ ਜਿਹੜਾ ਹੈ ਜਕਰੀਆ ਖਾਂ, ਇਹ ਸਿੱਖਾਂ ਦੇ ਨਾਲ ਬੜਾ ਵੈਰ ਰੱਖਦਾ ਸੀ। ਇਹ ਨਹੀਂ ਸਾਧ ਸੰਗਤ ਜੀ, ਦੇਖੋ ਜੰਗਾਂ ਦੇ ਵਿੱਚ ਤੇ ਭਾਈ ਤਾਰੂ ਸਿੰਘ ਜੀ ਹੋ ਗਿਆ, ਉਹਨੂੰ ਸ਼ਹੀਦ ਕਰਨਾ ਕੀਤਾ, ਤੇ ਨਾਲ ਭਾਈ ਸੁਬੇਗ ਸਿੰਘ ਜੀ, ਸ਼ਾਹਬਾਜ ਸਿੰਘ ਜੀ ਹੋ ਗਿਆ। ਉਹ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਵੇਲੇ ਵੀ ਪਿਆਰਿਓ ਇਹ ਵੀ ਹਾਕਮ ਸੀ, ਇਹਨੇ ਬਹੁਤ ਜ਼ਿਆਦਾ ਜਿਹੜਾ ਹੈ ਸਿੱਖਾਂ ਦਾ ਨੁਕਸਾਨ ਕਰਨਾ ਕੀਤਾ, ਸਿੰਘਾਂ ਨੂੰ ਮਾਰਨਾ ਕੀਤਾ, ਸਿੰਘਾਂ ਦੀ ਨਸਲਕੁਸ਼ੀ ਜਿਹੜੀ ਹੈ। ਬਾਬਾ ਬੋਤਾ ਸਿੰਘ ਜੀ ਗਰਜਾ ਸਿੰਘ ਵੇਲੇ ਵੀ ਇਹੀ ਸੀ, ਇਹਨੇ ਇੰਨੀ ਜ਼ਿਆਦਾ ਨਸਲ ਕੁਸ਼ੀ ਕੀਤੀ, ਤਾਂ ਕਰਕੇ ਇਹਨੂੰ ਖਾਨ ਬਹਾਦਰ ਦਾ ਇਹ ਰੁਤਬਾ, ਇਹ ਤਮਕਾ ਤਾਂ ਕਰਕੇ ਮਿਲਿਆ ਕਿ ਇਹਨੇ ਅਣਗਿਣਤ ਸਿੱਖਾਂ ਨੂੰ ਮਾਰਨਾ ਕੀਤਾ। ਉਹਨੂੰ ਤਾਂ ਉਹ ਤਾਂ ਇਹੀ ਚਾਹੁੰਦਾ ਸੀ ਕਿ ਭਾਈ ਇਹ ਆਪਸ ਦੇ ਵਿੱਚ ਹੀ ਲੜ ਜਾਣ, ਕਿਉਂਕਿ ਉਸ ਟਾਈਮ ਦੇ ਵਿੱਚ ਹਿੰਦੂਆਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਪਿਆਰੇ ਬਹੁਤ ਜ਼ਿਆਦਾ ਫਰਕ ਨਹੀਂ ਸੀ, ਭਾਵ ਕਿ ਬਹੁਤ ਜ਼ਿਆਦਾ ਮੈਤਰੀ ਭਾਵ ਸੀ। ਇਹ ਪਹਿਲਾਂ ਹੀ ਚਾਹੁੰਦਾ ਸੀ ਕਿ ਭਾਈ ਮੈਂ ਇਹਨਾਂ ਨੂੰ ਆਪਸ ਵਿੱਚ ਲੜਾ ਦੇਵਾਂ, ਤੇ ਇਹ ਜਦੋਂ ਤਿਆਰ ਹੋ ਗਿਆ ਉਹਨੇ ਪੂਰੀ ਫੌਜ ਦੇ ਦਿੱਤੀ ਹੈ, ਬਹੁਤ ਮਦਦ ਕੀਤੀ ਤੇ ਕਿਹਾ
ਜੋ ਕਰਨਾ ਕਰ, ਜੋ ਤੂੰ ਕਰਨਾ ਚਾਹੁੰਦਾ ਕਰ, ਤੂੰ ਮਾਰ ਦੇ ਇਹਨਾਂ ਨੂੰ, ਖਤਮ ਕਰ ਦੇ। ਇਹ ਇਸ ਤਰ੍ਹਾਂ ਕਹਿੰਦੇ ਨਾ ਕੰਡੇ ਦੇ ਨਾਲ ਕੰਡਾ ਕਢਾਉਣਾ। ਇਹ ਇੰਜੀ ਚਾਹੁੰਦਾ ਸੀ ਖਾਨ ਬਹਾਦਰ ਜ਼ਕਰੀਆ ਖਾਨ, ਤੇ ਇਹਨੇ ਇਹਨੂੰ ਜਸਪਤ ਲਖਪਤ ਰਾਏ ਨੂੰ ਭੇਜਣਾ ਕੀਤਾ। ਫੌਜਾਂ ਲੈ ਕਰਕੇ ਆਇਆ ਸਾਧ ਸੰਗਤ ਜੀ, ਫੇਰਾ ਆ ਕਰਕੇ ਇਹਨੇ ਕਾਨੂੰਵਾਨ ਦੇ ਛੰਬ ਜਿਹੜੇ ਹਨ ਘੇਰਾ ਪਾਉਣਾ ਕੀਤਾ। ਬਹੁਤ ਲੰਬਾ ਘੇਰਾ ਚੱਲਿਆ ਤੇ ਸਿੰਘ ਜਿਹੜੇ ਹਨ ਇਹ ਜੰਗਲ ਦੇ ਅੰਦਰ ਵੜਦੇ ਗਏ। ਬਹੁਤ ਜ਼ਿਆਦਾ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਸਿੰਘਾਂ ਨੂੰ ਮਾਰਨਾ ਬੜਾ ਮੁਸ਼ਕਿਲ ਹੋ ਰਿਹਾ। ਇਹਨਾਂ ਨੇ ਸਾਧ ਸੰਗਤ ਜੀ ਕਹਿੰਦੇ ਤੇ ਜੰਗਲਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸਿੰਘ ਇੰਨੇ ਕੱਖਾਂ ਕਾਣਿਆਂ ਜੰਗਲ ਦੇ ਵਿੱਚ ਦਰਖਤਾਂ ਦੇ ਓਲੇ ਹੋ ਕਰਕੇ ਲੁਕ ਜਾਂਦੇ ਸਨ, ਪਤਾ ਨਹੀਂ ਲੱਗਦਾ। ਉਹ ਵੀ ਕੰਮ ਜਦੋਂ ਬੇਕਾਰ ਗਿਆ ਤੇ ਇਹਨਾਂ ਬੇਈਮਾਨਾਂ ਨੇ ਕੀ ਕੀਤਾ ਕਿ ਭਾਈ ਇਹਨਾਂ ਨੂੰ ਸਿੰਘਾਂ ਨੂੰ ਬਾਹਰ ਕਢਾਉਣ ਦੇ ਲਈ ਇਹ ਵੱਡਾ ਸਾਰਾ ਜੰਗਲ ਛੰਬ ਜਿਹੜਾ ਉਹਦੇ ਚੌ ਚਫੇਰੀ ਜਾ ਕਰਕੇ ਉੱਥੇ ਪਿਆਰਿਓ ਅੱਗ ਲਾ ਦਿੱਤੀ ਹੈ। ਇੰਨੀ ਤਗੜੀ ਅੱਗ ਲਾ ਦਿੱਤੀ, ਉਸ ਤੋਂ ਬਾਅਦ ਸਿੰਘ ਜਿਹੜੇ ਉੱਥੇ ਰਹਿਣਾ ਮੁਸ਼ਕਿਲ ਹੋ ਗਿਆ। ਗੁਰੂ ਕੇ ਖਾਲਸੇ ਗੁਰੂ ਕੇ ਸਿੰਘ ਪਿਆਰਿਓ ਫਿਰ ਪਿੱਛੋਂ ਦੀ ਜਦੋਂ ਨਿਕਲ ਕੇ ਗਏ ਤੇ ਫਿਰ ਇਹਨੇ ਫਿਰ ਉਸ ਪਾਸੇ ਰਾਵੀ ਦਰਿਆ ਦੇ ਕੰਢੇ ਜਦੋਂ ਗਏ, ਸਿੰਘਾਂ ਦੇ ਮਨ ਦੇ ਵਿੱਚ ਆਇਆ ਸੀ ਕਿ ਭਾਈ ਆਪਾਂ ਰਾਵੀ ਤੋਂ ਚੱਲ ਕਰਕੇ ਕੰਢੇ ਕੰਢੇ ਤੇ ਆਪਾਂ ਅੱਗੇ ਨਿਕਲ ਜਾਵਾਂਗੇ ਜੰਗਲ ਦੇਸ਼ ਦੇ ਵਿੱਚ, ਆਹੀ ਮਾਲਵੇ ਦੇ ਵਿੱਚ ਚੱਲ ਜਾਵਾਂਗੇ। ਫਿਰ ਪਿਆਰਿਓ ਇੱਕ ਤਾਂ ਇਹਨਾਂ ਨੇ ਪਿੱਛੋਂ ਮਾਰ ਕਰਨੀ ਕੀਤੀ, ਸਿੰਘਾਂ ਨੂੰ ਮਾਰਦੇ ਕਈ ਦਿਨਾਂ ਦਾ ਰਾਸ਼ਨ ਪਾਣੀ ਜਿਹੜਾ ਮੁੱਕਿਆ ਹੋਇਆ, ਇਹਨਾਂ ਨੇ ਸਿੰਘਾਂ ਨੂੰ ਮਾਰਨਾ ਕੀਤਾ, ਪਿੱਛੋਂ ਹਮਲਾ ਕੀਤਾ। ਜਦੋਂ ਗੁਰੂ ਕਾ ਖਾਲਸਾ ਪਿਆਰਿਓ ਤੇ ਅੱਗੇ ਚੜ ਰਿਹਾ ਪਹਾੜਾਂ ਦੇ ਵੱਲ ਜਦੋਂ ਗਏ ਤੇ ਪਹਾੜੀਆਂ ਨੂੰ ਵੀ ਇਹਨੇ ਕਹਿ ਦਿੱਤਾ ਕਿ ਭਾਈ ਸਿੰਘਾਂ ਨੂੰ ਪਨਾਹ ਨਹੀਂ ਦੇਣੀ ਹੈ, ਇਹਨਾਂ ਨੂੰ ਮਾਰਨਾ। ਜਦੋਂ ਗੁਰੂ ਕੇ ਸਿੰਘ ਜਿਹੜੇ ਪਹਾੜਾਂ ਦੇ ਵੱਲ ਚੜ੍ਹਨ ਲੱਗੇ, ਪਹਿਲੇ ਤਾਂ ਪਿਆਰਿਓ ਉਹਨਾਂ ਬੇਈਮਾਨਾਂ ਨੇ ਕੁਛ ਨਹੀਂ ਕੀਆ, ਸਿੰਘਾਂ ਨੂੰ ਵੀ ਲੱਗਿਆ ਚਲੋ ਭਾਈ ਮੌਕਾ ਹੈ ਨਿਕਲ ਜਾਵਾਂਗੇ। ਜਦੋਂ ਅੱਧੇ ਪਹਾੜ ਆਦਿਕ ਚੜ੍ਹ ਗਏ, ਉਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਆਏ, ਉਹਨਾਂ ਨੇ ਬਹੁਤ ਫਾਇਰਿੰਗ ਕੀਤੀ ਹੈ, ਬਹੁਤ ਗੋਲੀਆਂ ਚਲਾਈਆਂ, ਬੜੇ ਪੱਥਰਾਂ ਦੀ ਵਰਖਾ ਕੀਤੀ, ਬਹੁਤ ਪੱਥਰ ਆਦਿਕ ਈਂਟ ਢੇਮ, ਕਿਉਂਕਿ ਜੋ ਪਹਾੜਾਂ ਦੇ ਸ਼ਿਖਰ ਦੇ ਉੱਤੇ ਹੁੰਦਾ ਤੇ ਪਿਆਰਿਓ ਨਿੱਕਾ ਜਿਹਾ ਪੱਥਰ ਵੀ ਸੁੱਟਦੇ ਉਹ ਵੀ ਬੰਬ ਗੋਲਾ ਇੰਜ ਰੂਪ ਦੇ ਵਿੱਚ ਜਾ ਕਰਕੇ ਵੱਜਦਾ। ਇਸ ਤਰ੍ਹਾਂ ਉਹਨਾਂ ਨੇ ਬਹੁਤ ਕਈ ਸਿੰਘ ਉਹਦੇ ਵਿੱਚ ਸ਼ਹੀਦ ਹੋ ਗਏ, ਕਈ ਪਿਆਰਿਓ ਦਰਿਆ ਦੀ ਭੇਟ ਚੜ ਗਏ, ਦਰਿਆ ਦੇ ਵਿੱਚ ਵੀ ਬਰੇਤੇ ਬਰੇਤੇ ਤਪ ਰਹੇ ਸਨ। ਜਦੋਂ ਇਹ ਇਤਿਹਾਸ ਸਾਧ ਸੰਗਤ ਜੀ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਜੀ ਉਹਨਾਂ ਨੇ ਬਹੁਤ ਵਿਸਥਾਰ ਦੇ ਨਾਲ ਇਹਦਾ ਜ਼ਿਕਰ ਕਰਨਾ ਕੀਤਾ। ਇੰਨੀ ਪਰੇਸ਼ਾਨੀ ਸਾਧ ਸੰਗਤ ਜੀ, ਇੰਨੀ ਕਠਿਨਾਈ ਜਿਹੜੀ ਹੈ, ਉਹਦੇ ਵਿੱਚ ਵਚਨ ਆਇਆ ਕਿ ਆਦੀ ਮੌਤ ਮੁਸਾਫਰੀ ਪੂਰੀ ਮੌਤ ਸੋ ਭੂਖਾ, ਸਿੰਘਨ ਕੋ ਦੋਨੋਂ ਲੱਗੇ ਸੋ ਕਿਉਂ ਪਾਵੇ ਸੁੱਖ। ਕਿ ਮੁਸਾਫਰੀ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਅੱਧੀ ਮੌਤ ਮੰਨੀ ਜਾਂਦੀ ਸੀ, ਕਿੱਥੇ ਸਫ਼ਰ ਕਰਨਾ, ਅੱਜ ਵਰਗੇ ਥੋੜ੍ਹੇ ਏਸੀਆਂ ਵਾਲੀਆਂ ਗੱਡੀਆਂ ਹੁੰਦੀਆਂ, ਪੈਦਲ ਚੱਲ ਕੇ ਜਾਣਾ, ਬੈਲ ਗੱਡੀਆਂ ਦੇ ਉੱਤੇ ਚੱਲ ਕੇ ਜਾਣਾ, ਲੱਕ ਪਿਆਰਿਓ ਦੁੱਖ ਦੀ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਤੇ ਨਾਲ ਭੁੱਖ ਲੱਗਦੀ ਹੈ। ਹੁਣ ਜਦੋਂ ਮੁਸਾਫਰੀ ਕਰਦੇ ਕਿੱਥੇ ਪਿਆਰੇ ਉਹਨਾਂ ਜ਼ਮਾਨਿਆਂ ਦੇ ਵਿੱਚ ਰੋਟੀਆਂ ਦਾ ਪ੍ਰਬੰਧ ਹੁੰਦਾ, ਇੱਕ ਇੱਕ ਦੋ ਦੋ ਦਿਨ ਦਾ ਪ੍ਰਸ਼ਾਦਾ ਜੋ ਵੀ ਮਿਲ ਗਿਆ ਬਾਸਾ ਆਦਿਕ ਰੱਖ ਲੈਣਾ, ਅਚਾਰ ਜੋ ਮਿਲ ਗਿਆ ਉਹਦੇ ਨਾਲ ਖਾਣਾ। ਪ੍ਰਸ਼ਾਦਾ ਵੀ ਸਿੰਘਾਂ ਨੂੰ ਪ੍ਰਾਪਤ ਨਹੀਂ ਹੋਇਆ, ਇਹਨੂੰ ਪੂਰੀ ਮੌਤ ਬੋਲਦੇ ਤੇ ਸਿੰਘਾਂ ਨੂੰ ਸਦਾ ਪਿਆਰਿਓ ਇਹ ਲੱਗੀਆਂ ਹੋਈਆਂ, ਸਦਾ ਮੁਸਾਫਰੀ ਗੇੜੇ ਕੱਢਦੇ ਰਹਿਣੇ ਤੇ ਨਾਲ ਪਿਆਰਿਓ ਹਮਲੇ ਚੱਲਦੇ ਰਹਿੰਦੇ ਹਨ ਤੇ ਨਾਲ ਕੋਈ ਲੰਗਰ ਪਾਣੀ ਦਾ ਵਧੀਆ ਪ੍ਰਬੰਧ ਨਹੀਂ, ਸੋ ਕਿਉਂ ਪਾਵੇ ਸੁੱਖ, ਸਿੱਖਾਂ ਨੂੰ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ। ਬਹੁਤ ਲੰਬਾ ਸਮਾਂ 6-7 ਮਹੀਨੇ ਦੀ ਇਹ ਲੜਾਈ ਚੱਲੀ ਹੈ। ਉਹ ਤੋਂ ਬਾਅਦ ਸਾਧ ਸੰਗਤ ਜੀ ਗੁਰੂ ਕਾ ਖਾਲਸਾ ਜਿੰਨੇ ਕੋ ਬਚ ਗਏ ਇਹਨਾਂ ਨੇ ਫਿਰ ਪਿਆਰਿਓ ਤੇ ਰਾਵੀ ਦਰਿਆ ਤੋਂ ਹੋ ਕਰਕੇ ਅੱਗੇ ਇਹ ਜੰਗਲ ਦੇਸ਼ ਦੇ ਵਿੱਚ ਇਹ ਇਲਾਕੇ ਦੇ ਵਿੱਚ ਵੜ ਗਏ। ਉਦੋਂ ਤੱਕ ਕਿਹਾ ਜਾਂਦਾ ਸਾਧ ਸੰਗਤ ਜੀ ਕਿ ਤਕਰੀਬਨ 6-7 ਹਜ਼ਾਰ ਦੇ ਕਰੀਬ ਸਿੰਘ ਬੱਚੇ ਬੱਚੀਆਂ ਇਹ ਸਾਰਿਆਂ ਦੀ ਗਿਣਤੀ ਇਹ ਜੰਗ ਕਰਦਿਆਂ ਕਰਦਿਆਂ ਸ਼ਹੀਦ ਹੋਏ। 3,000 ਦੇ ਕਰੀਬ ਸਿੰਘਾਂ ਨੂੰ ਪਿਆਰਿਓ ਉਹਨਾਂ ਦੇ ਵਿੱਚ ਬੜੇ ਬਜ਼ੁਰਗ ਬੱਚੇ ਆਦਿਕ ਵੀ ਸਨ ਤੇ 3,000 ਦੇ ਕਰੀਬ ਕੋਈ ਵਿਦਵਾਨ, 2,500 ਦਾ ਵੀ ਇਹ ਬਚਨ ਆਉਂਦਾ, ਇਹਨਾਂ ਨੂੰ ਗ੍ਰਿਫਤਾਰ ਕਰਨਾ ਕੀਤਾ। ਜਦੋਂ ਗ੍ਰਿਫਤਾਰ ਕੀਤਾ ਨਾ ਲਖਪਤ ਰਾਏ ਨੇ ਇਹਨੇ ਕੀ ਕੀਤਾ, ਸਿੰਘਾਂ ਦਾ ਜਲੂਸ ਕੱਢਣਾ ਕੀਤਾ, ਉਹਨਾਂ ਦੇ ਹੱਥਾਂ ਪੈਰਿਆਂ ਪੈਰਾਂ ਦੇ ਵਿੱਚ ਬੇੜੀਆਂ ਨੂੰ ਬੰਨ ਕਰਕੇ ਇਹਨਾਂ ਦਾ ਜਲੂਸ ਕੱਢ ਕੇ ਪਿਆਰਿਓ ਇੱਥੋਂ ਇਹ ਲਾਹੌਰ ਲੈ ਕਰਕੇ ਗਿਆ ਤੇ ਲਾਹੌਰ ਦੇ ਵਿੱਚ ਨਖਾਸ ਚੌਂਕ ਜੋ ਹੈ
ਇਹ ਸਾਧ ਸੰਗਤ ਜੀ ਅੱਜ ਵੀ ਨਖਾਸ ਚੌਂਕ ਆ, ਇਹ ਬਹੁਤ ਪ੍ਰਸਿੱਧ ਜਿਹੜਾ ਹੈ ਇਹ ਉੱਥੇ ਬਾਜ਼ਾਰ ਪਰਦਾ ਲਾਹੌਰ ਦੇ ਵਿੱਚ ਇਹ ਨਖਾਸ ਚੌਂਕ, ਇਹ ਸਾਰਾ ਜਿਹੜਾ ਨਾ ਇਹ ਵੇਖਿਆ ਜਾਵੇ ਪਿਆਰੇ ਉਹ ਸ਼ਹੀਦ ਗੰਜ ਹੈ ਸਿੱਖਾਂ ਦੀ। ਕਿਸੇ ਇੱਕ ਇਲਾਕੇ ਇੱਕ ਥਾਂ ਦੇ ਵਿੱਚ ਸ਼ਾਂਤੀਪੂਰਵਕ ਰੂਪ ਦੇ ਵਿੱਚ ਕੋ ਕੋ ਕਰਕੇ ਸਿੰਘਾਂ ਨੂੰ ਜੇ ਸ਼ਹੀਦ ਕੀਤਾ ਉਹ ਪਿਆਰਿਓ ਉਹ ਪਾਵਨ ਅਸਥਾਨ ਹੈ ਨਖਾਸ ਚੌਂਕ ਵਾਲਾ। ਇਹ ਨਖਾਸ ਚੌਂਕ ਦੇ ਵਿੱਚ ਪਿਆਰਿਓ ਇਹ ਲੋਕਾਂ ਦੇ ਮਨ ਦੇ ਵਿੱਚ ਭੈ ਪੈਦਾ ਕਰਨ ਦੇ ਲਈ ਇਹਨਾਂ ਨੇ ਕੀ ਕੀਤਾ, ਗੁਰੂ ਕੇ ਸਿੰਘ ਜਿਹੜੇ ਹਨ ਉਹਨਾਂ ਨੂੰ ਲਿਆਉਣਾ ਕੀਤਾ, ਲਿਆ ਕਰਕੇ ਉਹਨਾਂ ਦੇ ਸੀਸ ਜਿਹੜੇ ਕਲਮ ਕੀਤੇ ਝਟਕਾਉਣਾ ਕੀਤਾ, ਝਟਕਾ ਕਰਕੇ ਭਾਈ ਰਤਨ ਸਿੰਘ ਜੀ ਇਹ ਬਚਨ ਕਰਦੇ ਪਿਆਰਿਓ ਉੱਥੇ ਦੀਵਾਰ ਜਿਹੜੀ ਕੰਧ ਜਿਹੜੀ ਸੀ ਨਾ ਵੱਡੀਆਂ ਕੰਧਾਂ ਜਿਹੜੀਆਂ ਆਸ ਪਾਸ ਕਿਲੇ ਨੁਮਾ ਉਹਦੇ ਵਿੱਚ ਛੋਟੇ ਆਲਣੇ ਇਹ ਹੁੰਦੇ ਹਨ, ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਭਾਈ ਉਹਦੇ ਵਿੱਚ ਬਰਸ਼ੇ ਖੁੱਬ ਕਰਕੇ ਸਿੰਘਾਂ ਦੇ ਸਿਰ ਜਿਹੜੇ ਹਨ ਪੂਰੀ ਕੰਧ ਜਿਹੜੀ ਹੈ ਸਾਰੇ ਆਸ ਪਾਸ ਦੀਆਂ ਕੰਧਾਂ ਦੇ ਉੱਤੇ ਸਿੰਘਾਂ ਦੇ ਸਿਰ ਜਿਹੜੇ ਲਟਕਾ ਦਿੱਤੇ ਗਏ, ਬਰਸ਼ਿਆਂ ਦੇ ਉੱਤੇ ਟੰਗ ਦਿੱਤੇ ਗਏ। ਕਈ ਸਿੰਘ ਜਿਹੜੇ ਹਨ ਉਹਨਾਂ ਨੂੰ ਸਿਰ ਚਟਕਾ ਕਰਕੇ ਦਰਖਤ ਜਿਹੜੇ ਹੁੰਦੇ ਜਿਸ ਤਰ੍ਹਾਂ ਦਰਖਤ ਦੇ ਉੱਤੇ ਕੋਈ ਫਲ ਵੱਡਾ ਸਾਰਾ ਫਲ ਲਟਕਦਾ ਨਾ ਅੰਬ ਹੋ ਗਿਆ ਇਹੋ ਜਿਹੇ ਫਲ ਲਮਕਦੇ, ਇਸ ਤਰ੍ਹਾਂ ਦਰਖਤਾਂ ਦੇ ਨਾਲ ਵੀ ਪਿਆਰਿਓ ਉਹਨਾਂ ਨੇ ਸਿੰਘਾਂ ਦੇ ਸਿਰ ਨੂੰ ਬੰਨ ਕਰਕੇ ਤੇ ਇਹ ਮੁਜ਼ਾਹਰਾ ਕੀਤਾ, ਸਾਰੇ ਲੋਕਾਂ ਨੂੰ ਬੁਲਾਇਆ, ਬੁਲਾ ਕਰਕੇ ਇੱਕ ਮੇਲਾ ਲਾਇਆ ਦਿਖਾਉਣ ਦੇ ਲਈ ਕਿ ਦੇਖੋ ਸਿੰਘਾਂ ਦਾ ਕਿਸ ਤਰ੍ਹਾਂ ਅਸੀਂ ਇਹ ਹਸ਼ਰ ਕਰਨਾ ਕੀਤਾ ਸਰਕਾਰਾਂ ਦੇ ਨਾਲ, ਸਾਡੇ ਨਾਲ ਤੁਰਕਾਂ ਦੇ ਨਾਲ ਇਹਨਾਂ ਨੇ ਮੱਥਾ ਲਾਇਆ ਤੇ ਇਹਨਾਂ ਦਾ ਇਹ ਹਸ਼ਰ ਹੋਇਆ ਤੇ ਇਹ ਇਹਨਾਂ ਨੇ ਇਹੀ ਐਲਾਨ ਕੀਤਾ, ਸਿੰਘਾਂ ਨੂੰ ਤਾਂ ਮਾਰ ਦਿੱਤਾ, ਮਾਰ ਕਰਕੇ ਪਿਆਰਿਓ ਤੇ ਨਾਲ ਕੁੱਤੇ ਬਿੱਲੀਆਂ ਜਿਹੜੀਆਂ ਨਾ ਗੁਰੂ ਕੇ ਸਿੰਘਾਂ ਦੇ ਘਰਾਂ ਦੇ ਵਿੱਚ ਜਿਹੜੇ ਰਹਿਣ ਵਾਲੇ ਪਸ਼ੂ ਜਿਹੜੇ ਹੁੰਦੇ ਉਹਨਾਂ ਨੂੰ ਵੀ ਕੁੱਤੇ ਬਿੱਲੀਆਂ ਨੂੰ ਵੀ ਬਰਸ਼ਿਆਂ ਦੇ ਉੱਤੇ ਟੰਗ ਕੇ ਲੈ ਕੇ ਜਾ ਰਹੇ ਸਨ। ਕਿਸੇ ਨੇ ਪੁੱਛਿਆ ਕਿ ਭਾਈ ਆਹ ਕੁੱਤੇ ਬਿੱਲਾਂ ਨੇ ਕੀ ਕੀਤਾ, ਭਾਈ ਇਹ ਤਾਂ ਜਾਨਵਰ ਹੈ ਤੇ ਇਹਨਾਂ ਨੇ ਫਿਰ ਕੀ ਕਿਹਾ, ਇਹਨਾਂ ਨੇ ਕਿਹਾ ਕਿ ਮਾਝੇ ਦਾ ਜਿਹੜਾ ਇਲਾਕਾ ਆਹ ਜਿਹੜਾ ਇਲਾਕਾ ਜਿਹੜਾ ਨਾ ਇਸ ਇਲਾਕੇ ਦੇ ਵਿੱਚੋਂ ਸਿੰਘਾਂ ਦਾ ਅਸਾਂ ਨੇ ਸਰਵਨਾਸ਼ ਕਰ ਦੇਣਾ ਕੀਤਾ, ਇਸ ਇਲਾਕੇ ਦੇ ਵਿੱਚ ਜਾਓ ਕੋਈ ਤੁਹਾਨੂੰ ਸਿੰਘ ਪ੍ਰਾਪਤ ਨਹੀਂ ਹੋਵੇਗਾ, ਸਾਰਿਆਂ ਨੂੰ ਝਟਕਾ ਦਿੱਤਾ ਗਿਆ, ਮਾਰ ਦਿੱਤਾ ਗਿਆ। ਉਹ ਤੋਂ ਬਾਅਦ ਕਹਿੰਦੇ ਸਿੰਘਾਂ ਨੂੰ ਤਾਂ ਛੱਡ ਦਿਓ, ਉਹਨਾਂ ਨੂੰ ਮਾਰ ਮੁਕਾ ਕਰਕੇ ਉਹਨਾਂ ਦੇ ਘਰ ਦੇ ਕੁੱਤੇ ਬਿੱਲੇ ਉਹਨਾਂ ਨੂੰ ਵੀ ਨਹੀਂ ਛੱਡਿਆ, ਉਹਨਾਂ ਨੂੰ ਵੀ ਮਾਰ ਦਿੱਤਾ। ਇਹ ਉਹ ਗੱਲ ਦਰਸਾਉਂਦੀ ਹੈ ਕਿ ਸਿੰਘਾਂ ਨੂੰ ਤਾਂ ਖਤਮ ਕੀਤਾ, ਉਹਨਾਂ ਦੇ ਕੁੱਤੇ ਬਿੱਲੇ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ, ਖਤਮ ਕਰਨਾ ਕੀਤਾ। ਇਸ ਤਰ੍ਹਾਂ ਪਿਆਰਿਓ ਇਹਨਾਂ ਨੇ ਇਹ ਨਸਲ ਕੁਸ਼ੀ ਕੀਤੀ ਜਿਹਨੂੰ ਫਿਰ ਗੁਰੂ ਕੇ ਖਾਲਸੇ ਨੇ ਇਹਨੂੰ ਛੋਟਾ ਘੱਲੂ ਘਾਰਾ ਕਹਿ ਕਰਕੇ ਆਪਾਂ ਯਾਦ ਕਰਦੇ ਹਾਂ। ਛੋਟਾ ਤੇ ਵੱਡਾ ਕਿਉਂ ਕਿਹਾ ਜਾਂਦਾ ਪਿਆਰਿਓ, ਵੇਖਿਆ ਜਾਵੇ ਇਹ ਲੜਾਈ ਜਿਹੜੀ ਹੈ 6-7 ਮਹੀਨੇ ਲਗਾਤਾਰ ਚੱਲਦੀ ਰਹੀ, ਬਹੁਤ ਤਕੜੀ ਲੜਾਈ ਸੀ, ਬਹੁਤ ਵੱਡਾ ਜਿਹੜਾ ਸੀ ਇਹ ਇਹਨਾਂ ਨੇ ਘੇਰਾ ਪਾਇਆ ਜੰਗਲ ਦੇ ਵਿੱਚ, ਲੇਕਿਨ ਇਹਦੇ ਵਿੱਚ 10,000 ਦੇ ਕਰੀਬ ਸਿੰਘ ਸਿੰਘਣੀਆਂ ਬਜ਼ੁਰਗ ਬੱਚੇ ਸ਼ਹੀਦ ਹੋਏ। ਵੱਡੇ ਘੱਲੂ ਘਾਰੇ ਦੇ ਵਿੱਚ ਪਿਆਰਿਓ 30,000 ਦੇ ਕਰੀਬ ਇੱਕ ਜਾਂ ਦੋ ਦਿਨ ਦੇ ਵਿੱਚ, ਜ਼ਿਆਦਾ ਕਰਕੇ ਇੱਕੋ ਦਿਨ ਦਾ ਜ਼ਿਕਰ ਆਉਂਦਾ, ਉਹਦੇ ਵਿੱਚ ਹੀ ਸਾਰੇ ਸਿੰਘ ਜਿਹੜੇ ਸ਼ਹੀਦ ਹੋ ਗਏ। ਗਿਣਤੀ ਜ਼ਿਆਦੀ ਹੋਣ ਕਰਕੇ ਉਹਨੂੰ ਵੱਡਾ ਘੱਲੂ ਘਾਰਾ ਤੇ ਸਿੰਘਾਂ ਦੀ ਘੱਟ ਥੋੜ੍ਹੀ ਗਿਣਤੀ 10,000 ਦੇ ਕਰੀਬ, ਤਾਂ ਕਰਕੇ ਇਹਨੂੰ ਛੋਟਾ ਘੱਲੂ ਘਾਰਾ ਕਹਿ ਕਰਕੇ ਪਿਆਰਿਓ ਸੰਬੋਧਨ ਕਰਦੇ ਹਾਂ, ਆਪਾਂ ਯਾਦ ਕਰਦੇ ਹਾਂ। ਤਨ ਹਨ ਉਹ ਗੁਰੂ ਕੇ ਪਿਆਰੇ, ਗੁਰੂ ਕੇ ਸਿੰਘ ਪਿਆਰਿਓ, ਜਿਨ੍ਹਾਂ ਨੇ ਸਿੱਖੀ ਦੇ ਖਾਤਰ ਧਰਮ ਦੇ ਖਾਤਰ ਵੀਰ ਗਤੀ ਨੂੰ ਪ੍ਰਾਪਤ ਹੋ ਗਏ। ਇਹ ਇੰਨੀਆਂ ਬਿਪਤਾਵਾਂ ਆ ਗਈਆਂ ਉਹਨਾਂ ਨੂੰ ਝੱਲ ਕਰਕੇ ਵੀ ਪਿਆਰਿਓ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਬਰਕਰਾਰ ਕਰਕੇ ਰੱਖਣਾ ਕੀਤਾ। ਇਹ ਘੱਲੂ ਘਾਰੇ ਦੇ ਵਿੱਚ ਜਿਹੜੇ ਜਿਹੜੇ ਸਿੰਘ ਸੈਣੀਆਂ

ਉਹਨਾਂ ਦੇ ਚਰਨਾਂ ਦੇ ਵਿੱਚ ਡੰਡੌਤ ਹੋਵੇ ਜੀ। ਆਓ ਸਾਧ ਸਿੰਘਾਂ ਜੀ, ਅਗਲੀ ਇਤਿਹਾਸਿਕ ਕਥਾ ਜੋ ਲੜੀਵਾਰ ਰੂਪ ਦੇ ਵਿੱਚ ਆਪਾਂ ਸਰਵਣ ਕਰਦੇ ਆ ਰਹੇ ਹਾਂ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਇੱਕ ਵਾਰੀ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਦਰ ਘਰ ਦੇ ਉੱਤੇ ਦਰਜ

ਸੰਗਤ ਜੀ, ਜੋ ਕਵੀਰਾਜ ਜੀ ਨੇ ਬਚਨ ਕਰਨਾ ਕੀਤਾ, ਭਾਈ ਰਾਮ ਸਿੰਘ ਜੀ, ਭਾਈ ਤ੍ਰਿਲੋਕ ਸਿੰਘ ਜੀ, ਜਿਨ੍ਹਾਂ ਨੇ ਜੋ ਸੇਵਾ ਕੀਤੀ, ਇਹਦੇ ਬਦਲੇ ਮਹਾਰਾਜ ਜੀ ਨੇ ਵਰ ਦਿੱਤਾ ਤੇ ਕਿਹਾ ਕਿ ਭਾਈ ਤੁਹਾਡਾ ਇਹਨਾਂ ਨੇ ਬਚਨ ਕੀਤਾ ਸਤਿਗੁਰੂ ਮਹਾਰਾਜ, ਇਹ ਲੋਕ ਜਿਹੜੇ ਹਨ ਪਿੰਡ ਦੇ ਵਿੱਚ ਹੀ ਸਾਡੇ ਪੈਰ ਨਹੀਂ ਲੱਗਣ ਦਿੰਦੇ, ਸਾਨੂੰ ਜੰਮਣ ਨਹੀਂ ਦਿੰਦੇ, ਬਹੁਤ ਤੰਗ ਕਰਦੇ, ਬਹੁਤ ਈਰਖਾ ਕਰਦੇ ਹਨ। ਮਹਾਰਾਜ ਨੇ ਕਿਹਾ ਕਿ ਇੱਕ ਪਿੰਡ ਦੀ ਕੀ ਗੱਲ ਕਰਦੇ ਹੋ ਭਾਈ, ਮਹਾਰਾਜ ਜੀ ਦੀ, ਗੁਰੂ ਨਾਨਕ ਦੇਵ ਜੀ ਦੀ ਇਹੋ ਜਿਹੀ ਕਿਰਪਾ ਹੋਵੇਗੀ, ਹਜ਼ਾਰ ਹਜ਼ਾਰ, ਦੋ ਦੋ ਹਜ਼ਾਰ ਤੁਹਾਡੇ ਪਿੰਡ ਹੋਣਗੇ। ਇੱਕ ਪਿੰਡ ਦੀ ਗੱਲ ਕੀਤੀ ਨਾ ਕਿ ਇੱਕ ਪਿੰਡ ਹੀ ਮਹਾਰਾਜ ਸਾਨੂੰ ਮਿਲ ਜਾਵੇ, ਚੰਗੇ ਸਾਡੇ ਪੈਰ ਜੰਮ ਜਾਣ। ਮਹਾਰਾਜ ਨੇ ਕਿਹਾ ਇੱਕ ਦੀ ਗੱਲ ਛੱਡੋ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਤੇ ਪਿੰਡ ਹੋਣਗੇ, ਤੁਹਾਡੀ ਰਿਆਸਤ ਚੱਲੇਗੀ। ਤੇ ਅੱਗੇ ਮਹਾਰਾਜ ਨੇ ਬਚਨ ਕੀਤਾ ਕਿ ਤੁਹਾਡਾ ਰਾਜ ਜਿਹੜਾ ਪੁਸ਼ਤੈਨੀ ਰਾਜ ਹੋਵੇਗਾ, ਪੀੜ੍ਹੀ ਦਰ ਹੋਵੇਗਾ ਰਾਜ। ਬਹੁਤ ਸਾਰੇ ਸਾਮਰਾਜ ਜਿਹੜੇ ਹਨ, ਰਾਜ ਆਏ ਉਹ ਚਲੇ ਵੀ ਗਏ ਪਿਆਰਿਓ, ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਰਾਜ ਬਹੁਤ ਸਾਰੇ ਰਾਜ ਆਏ, ਮਿਸਲਾਂ ਦਾ ਵੀ ਰਾਜ ਰਿਹਾ। ਆਪਾਂ ਵੇਖਦੇ ਹਾਂ ਮਿਸਲਦਾਰ ਜਿਹੜੇ ਜਥੇਦਾਰ ਹੋਏ, ਉਹਨਾਂ ਦਾ ਵੀ ਪਿਆਰਿਓ, ਮਿਸਲਾਂ ਦੇ ਵੀ ਇਹ ਇਲਾਕੇ ਹੋਇਆ ਕਰਦੇ ਜੀ। ਇਹ ਜਿਹੜੀ ਹੈ ਮਿਸਲ ਰਾਮਗੜੀਆਂ, ਇਹ ਉਹਨਾਂ ਦਾ ਇਲਾਕਾ, ਇਹ ਸ਼ੁਕਰ ਚੱਕੀਆਂ ਦਾ ਇਲਾਕਾ, ਇਹ ਫੈਜਪੁਰੀਆਂ ਦਾ ਇਲਾਕਾ, ਇਹ ਨਿਸ਼ਾਨਾ ਵਾਲੀ ਮਿਸਲ ਦਾ ਇਲਾਕਾ, ਉਹਨਾਂ ਨੇ ਵੀ ਰਾਜ ਸਥਾਪਿਤ ਕੀਤਾ, ਲੇਕਿਨ ਜ਼ਿਆਦਾ ਲੰਬਾ ਸਮਾਂ ਉਹ ਨਹੀਂ ਚੱਲੇ। ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪਿਆਰਿਓ, ਦੇਖੋ ਇਹਨਾਂ ਦਾ ਰਾਜ ਜਿਹੜਾ ਹੈ ਪੀੜ੍ਹੀ ਦਰ ਪੀੜ੍ਹੀ ਕਾਇਮ ਰਿਹਾ। ਮਹਾਰਾਜ ਜੀ ਤੋਂ ਬਾਅਦ ਖਾਸ ਕਰਕੇ ਭਾਈ ਰਾਮ ਸਿੰਘ ਜੀ ਤੇ ਭਾਈ ਤ੍ਰਿਲੋਕ ਸਿੰਘ ਜੀ, ਇਹਨਾਂ ਤੋਂ ਦੋ ਰਿਆਸਤਾਂ ਚੱਲੀਆਂ, ਨਾਭਾ ਹੋ ਗਿਆ, ਪਟਿਆਲਾ। ਉਹ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਇਹਨਾਂ ਦੇ ਅੱਗੇ ਵੰਸ਼ਜ। ਕਈ ਵਾਰੀ ਕੀ ਹੁੰਦਾ, ਰਾਜ ਘਰਾਣਿਆਂ ਦੇ ਵਿੱਚੋਂ ਬੱਚੀਆਂ ਦਾ ਵਿਵਾਹ ਉਸ ਪਰਿਵਾਰ ਦੇ ਵਿੱਚ, ਉਸ ਪਰਿਵਾਰ ਦੀਆਂ ਬੱਚੀਆਂ ਇਸ ਘਰ ਦੇ ਵਿੱਚ, ਇਸ ਤਰ੍ਹਾਂ ਕਰਦੇ ਕਰਦੇ ਜੇ ਵੇਖਿਆ ਜਾਵੇ ਨਾ ਪਿਆਰੇ, ਉਹ ਜਿੰਨੇ ਪੁਰਾਣੇ ਇਹ ਇਲਾਕੇ ਦੇ ਰਾਜ ਘਰਾਣੇ, ਇਹਨਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਸੰਬੰਧ ਵੱਜਦਾ ਹੈ। ਇਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਪਿਆਰਿਓ, ਅੱਜ ਵੀ ਦੇਖੋ ਕੋਈ ਗੁਰਮੁਖ ਪਿਆਰੇ ਬਜ਼ੁਰਗ ਜੋ ਰੋਜ਼ ਕਥਾ ਸਰਵਣ ਕਰਦੇ, ਉਹਨਾਂ ਗੁਰਮੁਖ ਪਿਆਰਿਆਂ ਨੇ ਇੱਕ ਬਚਨ ਵੀ ਕਰਨਾ ਕੀਤਾ, ਉਹ ਵੀ ਭੇਜਿਆ ਕਿ ਭਾਈ ਰਾਮ ਸਿੰਘ ਜੀ, ਭਾਈ ਤ੍ਰਿਲੋਕ ਸਿੰਘ ਜੀ, ਇਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਸ਼ਾਸਤਰ ਵੀ ਦਿੱਤੇ, ਗੁਰਜ ਵੀ ਦਿੱਤੇ, ਜੋ ਅੱਜ ਵੀ ਕਹਿੰਦੇ ਉਸ ਅਸਥਾਨ ਦੇ ਉੱਤੇ ਸ਼ਭਾਏ ਮਾਨ ਹਨ। ਇਸ ਤਰ੍ਹਾਂ ਬਹੁਤ ਬਖਸ਼ਿਸ਼ਾਂ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਇਲਾਕਿਆਂ ਦੇ ਉੱਤੇ, ਇਹਨਾਂ ਗੁਰਮੁਖ ਪਿਆਰਿਆਂ ਦੇ ਉੱਤੇ ਕਰਨੀ ਕੀਤੀ। ਮਹਾਰਾਜ ਜੀ ਦੇ ਬਚਨਾਂ ਦੇ ਨਾਲ ਪਿਆਰਿਓ, ਇਹ ਬਹੁਤ ਵੱਡੇ ਰਾਜੇ ਹੋਏ ਹਨ। ਹੁਣ ਇੱਥੋਂ ਪ੍ਰਕਰਨ ਬਦਲ ਰਿਹਾ ਹੈ। ਹੁਣ ਪਿਆਰਿਓ, ਜੋ ਨਿਤ ਪ੍ਰਤ ਜੋ ਕਥਾ ਸਰਵਣ ਕਰਦੇ ਨਾ ਰੋਜ਼ ਦੇ ਨੇਮੀ ਪ੍ਰੇਮੀ, ਮੈਂ ਬਚਨ ਕਰਾਂਗਾ, ਤੁਹਾਨੂੰ ਇੱਕਦਮ ਯਾਦ ਆ ਜਾਵੇਗਾ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਠਿੰਡੇ ਦੇ ਕਿਲੇ ਦੇ ਵਿੱਚ ਗਏ ਸੀ, ਉੱਥੋਂ ਦੇ ਲੋਕ ਮਹਾਂਪੁਰਖਾਂ ਨੇ ਬਚਨ ਕੀਤਾ ਸਤਿਗੁਰੂ ਮਹਾਰਾਜ ਇੱਥੇ ਭੂਤਨੇ ਰਹਿੰਦੇ ਹਨ, ਨਿਖਿਧ ਆਤਮਾਵਾਂ ਰਹਿੰਦੀਆਂ ਜੋ ਲੋਕਾਂ ਨੂੰ ਵਸਣ ਨਹੀਂ ਦਿੰਦੀਆਂ। ਤੇ ਫਿਰ ਮਹਾਰਾਜ ਜੀ ਨੇ ਉਹਨਾਂ ਨੂੰ ਜਦੋਂ ਕਿਹਾ, ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਕੋਈ ਬਲੀ ਚਾਹੀਦੀ ਹੈ, ਹਾਥੀ ਚਾਹੀਦਾ। ਮਹਾਰਾਜ ਨੇ ਕਿਹਾ ਹਾਥੀ ਨਹੀਂ ਭਾਈ, ਹਾਥੀ ਵਰਗਾ ਝੋਟਾ ਜਿਹੜਾ ਹੈ ਉਹ ਤੁਹਾਨੂੰ ਆ ਬਲੀ ਰੂਪ ਦੇ ਵਿੱਚ ਤੁਹਾਨੂੰ ਦੇਵਾਂਗੇ। ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਉਹ ਝੋਟਾ ਲੈਣ ਦੇ ਲਈ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸਿੰਘਾਂ ਨੂੰ ਭੇਜਣਾ ਕੀਤਾ, ਤੇ ਉਹਨਾਂ ਇਲਾਕਿਆਂ ਦੇ ਵਿੱਚ ਪੰਜ ਸਿੰਘਾਂ ਨੂੰ ਭੇਜਿਆ ਮਹਾਰਾਜ ਜੀ ਨੇ ਬਠਿੰਡੇ ਤੋਂ, ਤੇ ਨਾਲ ਬਚਨ ਵੀ ਕੀਤਾ ਵੰਗੇ ਹਰ ਪਿੰਡ ਜਿਹੜਾ। ਆਪ ਦੇਖੋ ਗੁਰੂ ਮਹਾਰਾਜ ਕਦੇ ਇਲਾਕੇ ਵਿੱਚ ਆਏ ਨਹੀਂ, ਅੰਤਰਜਾਮੀ ਹੈ ਨਾ ਪਿਆਰਿਓ, ਅੰਤਰਜਾਮਤਾ ਦੇ ਨਾਲ ਵੇਖ ਲਿਆ। ਮਹਾਰਾਜ ਨੇ ਕਿਹਾ ਕਿ ਜਾਓ ਭਾਈ ਵੰਗੇ ਹਰ ਪਿੰਡ ਦੇ ਵਿੱਚ ਜਾਓ, ਉੱਥੋਂ ਦੇ ਚੌਧਰੀ ਜਿਹੜੇ ਹਨ ਉਹਨਾਂ ਨੂੰ ਬੋਲੋ ਕਿ ਜੀ ਵੱਧਾ ਸਾਰਾ

ਇਕੱਠਾ ਕਰਨਾ ਕੀਤਾ। ਇਹਨਾਂ ਨੂੰ ਕਿਹਾ ਕਿ ਭਾਈ ਝੋਟਾ ਚਾਹੀਦਾ ਨਾ, ਤੇ ਉਹ ਦੂਰ ਜਾ ਕਰਕੇ ਇੱਕ ਬੇਰੀ ਦੇ ਥੱਲੇ ਪਿਆਰੀ ਇੱਕ ਝੋਟਾ ਜਿਹੜਾ ਬੰਜਿਆ ਹੋਇਆ ਸੀ, ਇਹ ਮਾਰਖੰਡ, ਮਾਰਖੰਡ ਉਹਨੂੰ ਬੋਲਦੇ ਜਿਹੜਾ ਝੋਟਾ ਕਿਹਨੂੰ ਲਾਗੇ ਨਹੀਂ ਲੱਗਣ ਦਿੰਦਾ। ਕਈ ਪਿਆਰਿਓ ਇਹੋ ਜਿਹੇ ਅਵੇੜੇ ਪਸ਼ੂ ਹੁੰਦੇ ਹਨ, ਬੜੇ ਸਰ ਫਿਰੇ ਜਿਹੇ ਹੁੰਦੇ, ਜਿਹੜਾ ਵੀ ਲਾਗੇ ਜਾਂਦਾ ਮਾਰ ਦਿੰਦੇ ਹਨ। ਘੋੜਿਆਂ ਦੇ ਵਿੱਚ ਵੀ ਪਿਆਰਿਓ ਕਈ ਇਹੋ ਜਿਹੇ ਅੜਬੰਗ ਘੋੜੇ ਹੁੰਦੇ, ਤੇ ਸਿਰਫ ਪਿਆਰਿਓ ਰੋਜ਼ ਦਾ ਸੇਵਾਦਾਰੀ ਡਾਣਾ ਪੱਠਾ ਜਿਹੜਾ ਪਾਉਣ ਵਾਲਾ, ਉਹ ਵੀ ਡਰਦਾ ਡਰਦਾ ਡਾਂਗ ਲੈ ਕਰਕੇ ਜਾਂਦਾ, ਨਹੀਂ ਤਾਂ ਕਈ ਵਾਰੀ ਉਹਨੂੰ ਵੀ ਡੰਦੀ ਵੜ ਦਿੰਦੇ, ਦੁਲੱਤੀਆਂ ਮਾਰਦੇ। ਕਈ ਸਾਂਡ ਇਹੋ ਜਿਹੇ ਹੁੰਦੇ ਪਿਆਰਿਓ, ਕੋਈ ਵੀ ਨਵਾਂ ਬੰਦਾ ਗਿਆ ਮਾਰ ਕੇ ਰੱਖ ਦਿੰਦੇ, ਝੋਟੇ ਵੀ ਇਹੋ ਜਿਹੇ ਹੁੰਦੇ। ਇਹੋ ਜਿਹਾ ਝੋਟਾ ਸੀ ਪਿਆਰਿਓ ਇਹਨਾਂ ਲੋਕਾਂ ਨੇ, ਬੜਾ ਅਵੈੜਾ ਸੀ, ਕਈ ਬੰਦਿਆਂ ਨੂੰ ਇਹਨੇ ਮਾਰ ਦਿੱਤਾ। ਤੇ ਇਹਨਾਂ ਲੋਕਾਂ ਨੇ ਫਿਰ ਹਾਸਾ ਕੀਤਾ, ਗੁਰੂ ਕੇ ਸਿੰਘ ਜੋ ਵੇਖਿਆ ਪੰਜ ਜਿਹੜੇ ਹਨ, ਕੋਈ ਤਗੜਾ ਸਰੀਰ ਜ਼ਿਆਦਾ ਨਹੀਂ ਹੈ, ਸ਼ਰਹਰਾ ਜਿਹਾ ਸਰੀਰ ਹੈ, ਉਹਨਾਂ ਨੂੰ ਕਹਿ ਦਿੱਤਾ ਜਾਓ ਭਾਈ ਜਾ ਕਰਕੇ ਆਹ ਜਿਹੜਾ ਝੋਟਾ ਜਿਹੜਾ ਉਹਨੂੰ ਖੋਲ ਕੇ ਲੈ ਕੇ ਚੱਲ ਜਾਓ। ਲੇਕਿਨ ਪਤਾ ਸੀ ਇਹ ਚਾਹੁੰਦੇ ਸੀ ਕਿ ਜਦੋਂ ਖੋਲਣਗੇ ਤੇ ਉਹ ਝੋਟੇ ਨੇ ਇਹਨਾਂ ਨੂੰ ਮਾਰ ਦੇਣਾ, ਖਤਮ ਕਰ ਦੇਣਾ। ਇਹ ਫਿਰ ਸੋਚਦੇ ਕਿ ਇਹ ਤਾਂ ਚੰਗਾ ਭਾਈ ਸਾਨੂੰ ਤਮਾਸ਼ਾ ਮਿਲ ਜਾਵੇਗਾ, ਆਪਾਂ ਦੂਰੋਂ ਸਾਰੇ ਪਿਆਰੇ ਬੰਗੇ ਹਰ ਜਿਹੜੇ ਹਨ ਉੱਥੇ ਖੜ ਗਏ। ਇਹਨਾਂ ਦੇ ਮਨ ਵਿੱਚ ਆਇਆ ਸਿੰਘ ਜਦੋਂ ਜਾਣਗੇ ਉਹਨੂੰ ਖੋਲਣਗੇ ਉਹਨੇ ਇਹਨਾਂ ਨੂੰ ਮਾਰ ਦੇਣਾ, ਖਤਮ ਕਰ ਦੇਣਾ, ਤਮਾਸ਼ਾ ਲੱਗੇਗਾ। ਚੰਗੀ ਤਰ੍ਹਾਂ ਵੇਖ ਕਰਕੇ ਹਾਸਾ ਠੱਠਾ ਕਰਾਂਗੇ ਕਿ ਲਾ ਭਾਈ ਬੜੇ ਗਏ ਸੀ ਨਾ ਝੋਟੇ ਨੂੰ ਮਾਰਨ ਦੇ ਲਈ, ਪਕੜਨ ਦੇ ਲਈ ਮਾਰ ਦਿੱਤਾ ਨਾ, ਇਸ ਤਰ੍ਹਾਂ ਇਹਨਾਂ ਦੀ ਮਨਸ਼ਾ ਸੀ। ਜਾ ਕਰਕੇ ਬੰਗੇ ਹਰਾਂ ਨੇ ਦੂਰੋਂ ਦੱਸ ਦਿੱਤਾ ਉਹ ਜਿਹੜਾ ਬਦਰੀ ਬੇਰੀ ਦਾ ਦਰਖਤ ਜਿਹੜਾ ਉਹਦੇ ਨਾਲ ਉਹ ਝੋਟਾ ਬੱਜਾ ਹੋਇਆ ਹੈ। ਲੇਕਿਨ ਪਿਆਰਿਓ ਇਹ ਚਾਹੁੰਦੇ ਸੀ ਕਿ ਜਦੋਂ ਲਾਗੇ ਜਾਣਗੇ ਖੋਲਣਗੇ ਉਸ ਝੋਟੇ ਨੇ ਇਹਨਾਂ ਪੰਜਾਂ ਨੂੰ ਮਾਰ ਦੇਣਾ। ਇਹ ਕਹਿੰਦੇ ਜੀ ਉਹਦੀ ਬਲੀ ਲੈਣੀ, ਉਹਦੀ ਕੀ ਲੈਣੀ, ਉਹ ਝੋਟੇ ਨੇ ਇਹਨਾਂ ਨੂੰ ਇੱਥੇ ਮਾਰ ਕੇ ਇਹਨਾਂ ਦੀ ਬਲੀ ਲੈ ਲੈਣੀ ਹੈ, ਤਮਾਸ਼ਾ ਹੋਵੇਗਾ। ਅੱਜ ਵੀ ਪਿਆਰਿਓ ਲੋਕ ਜਿਹੜੇ ਹਨ ਆਪਾਂ ਵੇਖਦੇ ਨਾ ਪਿਆਰਿਓ,

0: ਮੱਥੇ ਚੜ ਗਿਆ ਉਹ ਝੋਟਾ ਰਗੜ ਕੇ ਰੱਖ ਦਿੰਦਾ ਮਾਰ ਦਿੰਦਾ ਲੋਕੀ ਤਮਾਸ਼ਾ ਵੇਖ ਕੇ ਤਾਲੀਆਂ ਵਜਾਉਂਦੇ ਇਹਦਾ ਵੀ ਪੈਸਾ ਮਿਲਦਾ ਦੇਣ ਵਾਲੇ ਇਹਦਾ ਵੀ ਪੈਸਾ ਵੇਖਦੇ ਅਗਲੇ ਦੀ ਤਾਂ ਜਾਨ ਚੱਲ ਜਾਂਦੀ ਨਾ ਭਾਈ ਇਹਨੀ ਇਹਦੀ ਇਹਨੂੰ ਫਿਕਰ ਨਹੀਂ ਹੁੰਦੀ ਹੈ ਇਹੋ ਜਿਹੇ ਵੀ ਖੇਡ ਅੱਜ ਵੀ ਖੇਡੇ ਜਾਂਦੇ ਇਹਨਾਂ ਦੇ ਮਨ ਵਿੱਚ ਆਇਆ ਖੇਡ ਖੇਡਾਂਗੇ ਉਹ ਝੋਟਾ ਮਾਰੇਗਾ ਇਹ ਸਿੰਘ ਮਰਨਗੇ ਤੇ ਆਪਾਂ ਹਾਸਾ ਠੱਠਾ ਕਰਾਂਗੇ
1: ਬਦਰੀ ਤਸੂ ਖਰੋ ਬਤਾਇਓ ਗੁਰ ਕੇ ਨਾਮ ਸੁਣੇ ਚਲ ਆਇਓ
0: ਸਾਧ ਸੰਗਤ ਜੀ ਫਿਰ ਕੀ ਹੋਇਆ ਪੰਜ ਸਿੰਘ ਜਿਹੜੇ ਜਦੋਂ ਗਏ ਨਾ ਤੇ ਇੱਕ ਵਾਰੀ ਉਹਨਾਂ ਦਾ ਵੀ ਇੱਕ ਪਸੀਨਾ ਜਿਹਾ ਨਿਕਲ ਗਿਆ ਉਹ ਵੀ ਡਰ ਗਏ ਤੇ ਇੰਨਾ ਤਗੜਾ ਹਾਥੀ ਵੱਤ ਸੀ ਪਿਆਰੇ ਉਹ ਝੋਟਾ ਉਹ ਕੱਟਾ ਜਿਹੜਾ ਨਾ ਹਾਥੀ ਵੱਤ ਸੀ ਵੇਖ ਕਰਕੇ ਬੜੇ ਘਬਰਾ ਜੇ ਗਏ ਤੇ ਉਹਦੇ ਵਿੱਚੋਂ ਇੱਕ ਭਾਵਨਾ ਵਾਲਾ ਕਹਿਣ ਲੱਗਾ ਭਾਈ ਸਾਨੂੰ ਕਾਹਦਾ ਡਰ ਹੈ ਕਿਉਂ ਆਪਾਂ ਡਰੀਏ ਮਹਾਰਾਜ ਜੀ ਦਾ ਕਾਰਜ ਹੈ ਸਤਿਗੁਰੂ ਮਹਾਰਾਜ ਜੀ ਆਪਣਾ ਕਾਰਜ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਜਿਹਦਾ ਕਾਰਜ ਪਾਤਸ਼ਾਹ ਜੀ ਆਪ ਵਰਤ ਕੇ ਕਰਨਗੇ ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਆਪਾਂ ਕਿਉਂ ਆਪਾਂ ਵਿਚਕਾਰ ਆਈਏ ਲਾਗੇ ਹੋਏ ਜਾ ਕਰਕੇ ਝੋਟੇ ਨੂੰ ਕਹਿਣ ਲੱਗੇ ਭਾਈ ਝੋਟੇ ਆ ਤੇਰੇ ਭਾਗ ਜਾਗਰਤ ਹੋਏ ਤਾਂ

ਵੰਗੇ ਹਰ ਲੋਕਾਂ ਨੇ ਵੇਖਦਿਆਂ ਜਦੋਂ ਬੰਦੇ ਗਏ ਨਾ ਆ ਝੋਟਾ ਜਿਹੜਾ ਨਾ ਫੁਸਕਾਰੇ ਜਾ ਮਾਰਦਾ ਸੀ ਇਹ ਜਦੋਂ ਪਸ਼ੂ ਜਿਹੜੇ ਇਹਨਾਂ ਦੇ ਲਾਗੇ ਜਾਓ ਕਿਸ ਤਰ੍ਹਾਂ ਪਿਆਰੇ ਫੁਸਕਾਰੇ ਜੇ ਮਾਰਦੇ ਐਮ ਮਾਰਨ ਨੂੰ ਦੌੜਨ ਨੂੰ ਪੈਂਦੇ ਜਦੋਂ ਸਿੰਘ ਨੇ ਬਚਨ ਕੀਤਾ ਕਿ ਭਾਈ ਸਤਿਗੁਰੂ ਪਾਤਸ਼ਾਹ ਜੀ ਸੱਦਦੇ ਪਏ ਉਸੇ ਵੇਲੇ ਪਿਆਰਿਓ ਸ਼ਾਂਤ ਹੋ ਗਿਆ ਉਹਨੇ ਨੀਵੀਆਂ ਪਾ ਲਈਆਂ ਚੁੱਪ ਚਾਪ ਸਿੰਘਾਂ ਦੇ ਨਾਲ ਹੋ ਕਰਕੇ ਚੱਲਿਆ ਹੁਣ ਪਿਆਰਿਓ ਇਹਨਾਂ ਨੇ ਜਦੋਂ ਦੂਰੋਂ ਵੇਖਿਆ ਵੇਖ ਕਰਕੇ ਕੀ ਵੇਖਦੇ ਆਪਸ ਦੇ ਵਿੱਚ ਬਚਨ ਕਰਦੇ ਆ ਝੋਟਾ ਜਿਹੜਾ ਭਾਈ ਇਹਨੂੰ ਬੰਨਣਾ ਹੋਵੇ ਸੌ ਸੌ ਬੰਦਾ ਡਾਂਗਾ ਲੈ ਕਰਕੇ ਜਾਂਦਾ ਇਹ ਦਿਨ ਭੁੱਖਾ ਰੱਖ ਕਰਕੇ ਫਿਰ ਆਪਾਂ ਲਾਗੇ ਲੱਗਦੇ ਹਾਂ ਲੇਕਿਨ ਇਹਨਾਂ ਨੇ ਤਾਂ ਕਮਾਲ ਕਰ ਦਿੱਤੀ ਹੈ ਇਹ ਤਾਂ ਬੜੇ ਸੁਖੈਣ ਤਰੀਕੇ ਦੇ ਨਾਲ ਉਹਨੂੰ ਜਿਸ ਤਰ੍ਹਾਂ ਕੋਈ ਆਪਾਂ ਭੇਡ ਬੱਕਰੀ ਬੱਕੜੀ ਦਾ ਕੰਨ ਮਰੋੜ ਕੇ ਲੈ ਕੇ ਜਾਂਦੇ ਕਿਸ ਤਰ੍ਹਾਂ ਪਿਆਰੇ ਉਹ ਮਗਰ ਮਗਰ ਚੱਲਦੀ ਇਸ ਤਰ੍ਹਾਂ ਹੀ ਆ ਦੇਖੋ ਇਹਨਾਂ ਦੇ ਮਗਰ ਮਗਰ ਚੱਲ ਰਿਹਾ ਇਸ਼ਾਰਿਆਂ ਦੇ ਉੱਤੇ ਚੱਲ ਰਿਹਾ ਪਤਾ ਚੱਲ ਗਿਆ ਕਿ ਸਤਿਗੁਰੂ ਮਹਾਰਾਜ ਕਿਉਂਕਿ ਮਹਾਰਾਜ ਜੀ ਦਾ ਨਾਮ ਵੀ ਨਹੀਂ ਸੁਣਿਆ ਸੀ ਪਤਾ ਚੱਲ ਗਿਆ ਕਿ ਇਹ ਜ਼ਾਹਰਾ ਪੀਰ ਹਨ ਇਹਨਾਂ ਦੇ ਅੰਦਰ ਬਹੁਤ ਸਾਰੀਆਂ ਅਜ਼ਮਤਾਂ ਬਹੁਤ ਸਾਰੀ ਕਰਾਮਾਤ ਹੈ ਫਿਰ ਪਿਆਰਿਓ ਆ ਵੰਗੇ ਹਰ ਜਿਹੜੇ ਹਨ ਉਹ ਬਾਅਦ ਦੇ ਵਿੱਚ ਪਛਤਾਪ ਕਰਦੇ ਕਿ ਭਾਈ ਸਾਡੇ ਤੋਂ ਤਾਂ ਅਵੱਗਿਆ ਹੋ ਗਈ ਹੈ ਸਾਨੂੰ ਵੀ ਚਾਹੀਦਾ ਸੀ ਨਾ ਇਹਨਾਂ ਦੀ ਮਦਦ ਇਹ ਕਰਦੇ ਲੇਕਿਨ ਸਾਡੇ ਤੋਂ ਅਵੱਗਿਆ ਹੋਈ ਚਲੋ ਆਪਾਂ ਚੱਲ ਕੇ ਬਖਸ਼ਾ ਲਈਏ

ਰਸਦ ਜਿਹੜੀ ਆ ਉਹ ਵੀ ਬੈਲ ਗੱਡੀਆਂ ਦੇ ਉੱਤੇ ਲੱਦ ਲਈ। ਉਹ ਤੋਂ ਬਾਅਦ ਸਾਧ ਸੰਗਤ ਜੀ ਲੂਣ ਆਦਿਕ ਜਿਹੜਾ ਨਾ ਉਹ ਵੀ ਇਹਨਾਂ ਨੇ ਰੱਖ ਲਿਆ, ਲੂਣ ਮਿਰਚ ਵੀ। ਆ ਸਭ ਵਸਤੂਆਂ ਲੈ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਨ ਦੇ ਲਈ ਆਏ ਹਨ। ਲਿਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਕਰਕੇ ਸੀਸ ਨਿਵਾਉਂਦੇ ਹਨ, ਹੱਥ ਜੋੜ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਜ ਗੁਜ਼ਾਰਦੇ ਤੇ ਕਹਿੰਦੇ ਸਤਿਗੁਰੂ ਮਹਾਰਾਜ ਕਿਰਪਾ ਕਰੋ, ਸਾਡੀ ਖਤਾ ਸਾਡੇ ਔਗੁਣ ਜਿਹੜੇ ਬਖਸ਼ ਲੈਣਾ ਕਰੋ। ਤੇ ਜਦੋਂ ਆਪ ਜੀ ਨੇ ਮਹਿਕ ਨੂੰ ਆ ਝੋਟੇ ਨੂੰ ਲੈਣ ਦੇ ਲਈ ਭੇਜਣਾ ਕੀਤਾ, ਆਪ ਕਹਿ ਦਿੱਤਾ ਮਹਾਰਾਜ ਸਾਡੇ ਮਨ ਦੇ ਵਿੱਚ ਕਪਟ ਸੀ, ਝੋਟਾ ਦੇ ਤਾਂ ਦਿੱਤਾ ਲੇਕਿਨ ਸਾਡੇ ਮਨ ਵਿੱਚ ਸੀ ਕਿ ਸਿੰਘ ਜਾਣਗੇ, ਉਹ ਝੋਟਾ ਇਹਨਾਂ ਨੂੰ ਮਾਰੇਗਾ, ਇੱਕ ਤਮਾਸ਼ਾ ਅਸੀਂ ਵੇਖਾਂਗੇ। ਇਹ ਮਨ ਦੇ ਵਿੱਚ ਅਸਾਂ ਨੇ ਕਪਟ ਰੱਖਿਆ ਸੀ, ਲੇਕਿਨ ਸਤਿਗੁਰੂ ਮਹਾਰਾਜ ਆਪ ਜੀ ਨੇ ਤੇ ਭਰਮ ਕੇ ਪਰਦੇ ਸਤਿਗੁਰ ਖੋਲੇ, ਆਪ ਜੀ ਨੇ ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ, ਸਾਡੇ ਔਗੁਣਾਂ ਦੇ ਉੱਤੇ ਆਪ ਜੀ ਨੇ ਪਰਦਾ ਪਾਉਣਾ ਕੀਤਾ। ਫਿਰ ਉਹੀ ਜਿਹੜਾ ਮਹਿਖਾ ਜਿਹੜਾ ਲੈ ਕਰਕੇ ਉਹਨੂੰ ਬਠਿੰਡੇ ਦੇ ਵਿੱਚ ਗਏ ਹਨ। ਜਦੋਂ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪਿਆਰਿਓ ਆ ਇੱਕ ਜਿਹੜੀਆਂ ਬੰਦੂਕਾਂ ਜਿਹੜੀਆਂ ਤੇ ਰੂਪ ਰਸ, ਇਹਨੂੰ ਰੂਪ ਰਸ ਵੀ ਕਿਹਾ ਜਾਂਦਾ ਤੇ ਗੜਗਜ ਬੋਲਿਆਂ ਦੇ ਵਿੱਚ ਇਹਨੂੰ ਸਰਬ ਰਸ ਵੀ ਪਿਆਰਿਓ ਇਹਨੂੰ ਕਿਹਾ ਜਾਂਦਾ ਤੇ ਇਹਨੂੰ ਸਾਧ ਸੰਗਤ ਜੀ ਦੇਵਤੇ ਦਾ ਵੀ ਦੇਖੋ ਗੁਰੂ ਮਹਾਰਾਜ ਜੀ ਨੇ ਦਰਜਾ ਦਿੱਤਾ, ਅੰਨ ਦੇਵਤਾ, ਪਾਣੀ ਦੇਵਤਾ, ਬੈ ਸੰਤਰ ਦੇਵਤਾ, ਲੂਣ, ਇਹਨੂੰ ਸਰਬ ਰਸ ਤਾਂ ਕਰਕੇ ਬੋਲਦੇ ਪਿਆਰਿਓ, ਕੋਈ ਵੀ ਆਪਾਂ ਪਦਾਰਥ ਤਿਆਰ ਕਰਦੇ ਹਾਂ ਉਹਦੇ ਵਿੱਚ ਜਦੋਂ ਤੱਕ ਨਮਕ ਨਾ ਪਵੇ, ਲੂਣ ਨਾ ਪਾਇਆ ਜਾਵੇ, ਉਦੋਂ ਤੱਕ ਨਾ ਮਿਰਚ ਦਾ, ਨਾ ਮਸਾਲੇ ਦਾ, ਨਾ ਹਲਦ ਦਾ, ਜੋ ਮਰਜ਼ੀ ਮਸਾਲੇ ਪਾਓ ਦਾ ਸਵਾਦ ਹੀ ਨਹੀਂ ਆਉਂਦਾ। ਲੂਣ ਪਾਓ ਤਾਂ ਇਹ ਸਾਰਿਆਂ ਦਾ ਰਸ ਜਿਹੜਾ ਬਣਾ ਦਿੰਦਾ ਹੈ। ਭਾਵੇਂ ਕਿ ਤੁਸੀਂ ਇੱਕ ਕੰਮ ਕਰੋ, ਪ੍ਰਸ਼ਾਦਾ ਤਿਆਰ ਕਰੋ, ਵੰਨ ਸਵੰਨੇ ਮਸਾਲੇ ਜੋ ਮਰਜ਼ੀ ਪਾਓ, ਲੂਣ ਨਾ ਪਾਓ, ਉਹਦੇ ਵਿੱਚ ਰਸ ਹੀ ਨਹੀਂ ਆਵੇਗਾ। ਸਾਰਿਆਂ ਦਾ ਰਸ ਬਣਾਉਣ ਵਾਲਾ ਲੂਣ ਹੁੰਦਾ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਗੱਲ ਯਾਦ ਰੱਖਣੀ ਚਾਹੀਦੀ ਹੈ, ਲੂਣ ਜਿਹੜਾ ਨਾ ਇੱਕ ਤਾਂ ਸਿੰਧ ਤੋਂ ਪਿਆਰਿਓ ਇਹ ਲੂਣ ਜਿਹੜਾ ਆਇਆ ਕਰਦਾ, ਅੱਜ ਵੀ ਉੱਥੇ ਸਿੰਧ ਦੇ ਵਿੱਚ ਬਹੁਤ ਵੱਡੇ ਵੱਡੇ ਪਹਾੜ ਹਨ ਲੂਣ ਦੇ। ਅੱਜ ਵੀ ਦੇਖੋ ਲੋਕੀ ਲਿਆ ਕਰਕੇ ਉਹ ਸਿੰਧਾ ਨਮਕ ਜਿਹਨੂੰ ਬੋਲਦੇ ਹਨ, ਉਹਦੇ ਪੱਥਰ, ਉਹ ਪੱਥਰਾਂ ਦੇ ਵਿੱਚ ਹੈ, ਉਹ ਲਿਆ ਕਰਕੇ ਵੇਚਦੇ। ਔਰ ਉਸ ਤੋਂ ਬਾਅਦ ਪਿਆਰਿਓ ਲੂਣ ਨੂੰ ਬਣਾਉਣਾ ਪੈਂਦਾ ਸਮੁੰਦਰ ਦੇ ਕੰਢੇ, ਪਿਆਰਿਓ ਇਹ ਲੂਣ ਆ ਖਾਰਾ ਪਾਣੀ ਉਹਨੂੰ ਜਮਾ ਕਰਕੇ ਲੂਣ ਜਿਹੜਾ ਉਹ ਬਣਾਇਆ ਜਾਂਦਾ। ਅੱਜ ਮੈਂ ਅੱਜ ਦੀ ਬੇਨਤੀ ਕਰਾਂ ਪਿਆਰਿਓ, ਟਰਾਂਸਪੋਰਟੇਸ਼ਨ ਇੰਨਾ ਜ਼ਿਆਦਾ ਹੋ ਗਿਆ, ਮਨਾ ਭਾਰ ਵੀ ਲੂਣ ਜਿਹੜਾ ਤੁਹਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਅੱਜ ਮਿਲ ਜਾਵੇਗਾ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਲੂਣ ਵੀ ਬਹੁਤ ਘੱਟ ਮਿਲਦਾ ਸੀ, ਲੋਕੀ ਜਿਹੜੇ ਨਾ ਲੂਣ ਨੂੰ ਸਾਂਭ ਸਾਂਭ ਕੇ ਰੱਖਦੇ, ਡੇੜੇ ਮਿਲਦੇ ਸਨ, ਉਹਨੂੰ ਕੂਟ ਕੂਟ ਕੇ ਬਣਾਉਣਾ ਪੈਂਦਾ। ਆਮ ਕਰਕੇ ਜਿੱਥੇ ਸਮੁੰਦਰਾਂ ਦੇ ਕਿਨਾਰੇ ਲੋਕ ਰਹਿੰਦੇ ਉੱਥੇ ਤਾਂ ਵਧੀਆ ਮਿਲ ਜਾਂਦਾ, ਜਿਹੜੇ ਦੂਰ ਦੁਰਾਡੇ ਰਹਿੰਦੇ ਨਾ ਪਿਆਰਿਓ ਉਹਨਾਂ ਤੱਕ ਲੂਣ ਵੀ ਨਹੀਂ ਪਹੁੰਚਦਾ, ਬਹੁਤ ਇਹਦੀ ਕੀਮਤ ਉਤਾਰਨੀ ਪੈਂਦੀ ਸੀ, ਬਹੁਤ ਮਹਿੰਗਾ ਹੁੰਦਾ, ਅੱਜ ਬੜਾ ਸਸਤਾ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਕਿਹਾ ਜਾਂਦਾ ਲੂਣ ਬੜਾ ਮਹਿੰਗਾ ਹੁੰਦਾ, ਤਾਂ ਕਰਕੇ ਲੋਕੀ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਅਖੌਤਾਂ ਬਣ ਗਈਆਂ। ਅੱਜ ਦੇਖੋ ਆਪਾਂ ਲੂਣ ਸੁੱਟ ਦਿੰਦੇ ਹਾਂ ਕਈ ਵਾਰੀ ਨਾ ਪਿਆਰਿਓ, ਕਈ ਬਜ਼ੁਰਗ ਕਹਿ ਦਿੰਦੇ ਕਿ ਬੇਟਾ ਲੂਣ ਨਾ ਸੁੱਟ ਪਾਪ ਲੱਗਦਾ, ਲੂਣ ਨਾ ਸੁੱਟ, ਬਜ਼ੁਰਗ ਪਿਆਰੇ ਲੂਣ ਨਹੀਂ ਸੁੱਟਣ ਦਿੰਦੇ ਸਨ, ਤੁਹਾਡੇ ਨਾਲ ਵੀ ਕਈ ਵਾਰੀ ਹੋਇਆ ਹੋਵੇਗਾ, ਬਜ਼ੁਰਗ ਕਹਿੰਦੇ ਲੂਣ ਨਾ ਸੁੱਟ ਭਾਈ ਪਾਪ ਲੱਗਦਾ। ਇਹ ਵੀ ਗੱਲਾਂ ਬਣਾਈਆਂ ਸੀ ਕਿ ਭਾਈ ਜਿਹੜਾ ਕੋਈ ਲੂਣ ਦੀ ਬੇਅਦਬੀ ਕਰਦਾ ਉਹਨੂੰ ਸੁੱਟ ਦਿੰਦਾ, ਤੇ ਫਿਰ ਅੱਗੇ ਨਾ ਅੱਖਾਂ ਦੀਆਂ ਪਲਕਾਂ ਦੇ ਵਿੱਚੋਂ ਇੱਕ ਲੋਕੋਕਤੀ ਬਣੀ ਹੋਈ ਹੈ ਲੋਕਾਂ ਨੂੰ ਇੱਕ ਭੈ ਪੈਦਾ ਕਰਨ ਦੇ ਲਈ ਕਿ ਭਾਈ ਤੁਸੀਂ ਲੂਣ ਨੂੰ ਸੁੱਟਿਆ ਤੇ ਅੱਖਾਂ ਦੀਆਂ ਪਲਕਾਂ ਜਿਹੜੀਆਂ ਇਹਦੇ ਵਿੱਚੋਂ ਤੁਹਾਨੂੰ ਲੂਣ ਚੁਣਨਾ ਪਵੇਗਾ, ਸਜ਼ਾ ਮਿਲੇਗੀ। ਇਹ ਹੁੰਦਾ ਕੁਛ ਵੀ ਨਹੀਂ, ਸਜ਼ਾ ਦੀ ਕੋਈ ਗੱਲ ਨਹੀਂ ਸੀ ਪਿਆਰਿਓ, ਲੇਕਿਨ ਲੂਣ ਬੜਾ ਦੁਰਲੱਭ ਸੀ, ਬਹੁਤ ਜ਼ਿਆਦਾ ਦੁਰਲੱਭ ਆ। ਦੂਰ ਦੁਰਾਡੇ ਜਿਹੜੇ ਸਮੁੰਦਰ ਤੋਂ ਕਈ ਹਜ਼ਾਰ ਕਿਲੋਮੀਟਰ ਰਹਿੰਦੇ ਲੂਣ ਨਹੀਂ ਮਿਲਦਾ ਸੀ, ਇਸ ਕਰਕੇ ਪਿਆਰਿਓ ਲੂਣ ਵੀ ਜਿਹੜਾ ਉੱਥੇ ਦੁਰਲੱਭ ਹੁੰਦਾ, ਤਾਂ ਕਰਕੇ ਲੋਕੀ ਕਹਿੰਦੇ ਜਿੰਨਾ ਲੂਣ ਲੱਗਦਾ ਉਨਾ ਲੈ ਪਾਈ, ਲੂਣ ਦੀ ਬੇਅਦਬੀ ਨਾ ਕਰ, ਤਾਂ ਕਰਕੇ ਲੂਣ ਨੂੰ ਵੀ ਦੇਵਤੇ ਦਾ ਦਰਜਾ ਦਿੱਤਾ। ਹੁਣ ਪਿਆਰਿਓ ਥਾਰ ਵਿੱਚ ਤੁਸੀਂ ਜਾਓ, ਥਾਰ ਏਰੀਆ ਇਲਾਕਾ ਜਿਹੜਾ ਭਾਵ ਕੇ ਆ ਮਰੂ ਅਸਥਾਨ ਜਿਹੜਾ, ਇੱਥੇ ਪਾਣੀ ਦੀ ਬੜੀ ਕਮਤਰਤਾ ਹੁੰਦੀ ਹੈ। ਹੁਣ ਉਹ

ਆਉਂਦੇ ਲੋਕ ਤੁਹਾਨੂੰ ਪਾਣੀ ਵੀ ਨਹੀਂ ਪੁੱਛਣਗੇ, ਔਰ ਜੇ ਪਾਣੀ ਪੁੱਛਿਆ ਵੀ ਤੇ ਉਹਨਾਂ ਨੇ ਕਹਿਣਾ ਕਿ ਭਾਈ ਪਾਣੀ ਕਿੰਨਾ ਪੀਣਾ, ਅੱਧਾ ਗਿਲਾਸ ਪੀਣਾ ਕਿ ਇੱਕ ਗਿਲਾਸ ਪੀਣਾ। ਜੇ ਉਹ ਤੁਹਾਨੂੰ ਪੁੱਛਦੇ ਹਨ ਆਪਣੇ ਕੋਲ, ਚਲੋ ਕੋਈ ਵੀ ਆ ਗਿਆ ਪਾਣੀ ਦੇ ਦਿੰਦੇ ਆ, ਉਹਨੇ ਛਕਿਆ ਜਾਂ ਨਹੀਂ ਛਕਿਆ ਆਪਾਂ ਉਹਨੂੰ ਵਗਾ ਦਿੰਦੇ ਸੁੱਟ ਦਿੰਦੇ, ਲੇਕਿਨ ਉਹਨਾਂ ਇਲਾਕਿਆਂ ਦੇ ਵਿੱਚ ਪਿਆਰਿਓ ਪਾਣੀ ਨਹੀਂ ਮਿਲਦਾ। ਤਾਂ ਹੀ ਤਾਂ ਮਹਾਰਾਜ ਨੇ ਵੀ ਕਿਹਾ ਨਾ, ਮਾਰਵਾੜ ਜੈਸੇ ਨੀਰ ਬਾਲ ਹਾਕ ਬੇਲ ਬਾਲ ਹਾ ਕਰ ਹਲਾ। ਮਾਰਵਾੜ ਦੇ ਇਲਾਕੇ ਦੇ ਵਿੱਚ ਲੋਕਾਂ ਨੂੰ ਪਾਣੀ ਦੇ ਨਾਲ ਬੜਾ ਪਿਆਰ ਹੁੰਦਾ, ਛੇਤੀ ਨਹੀਂ ਮਿਲਦਾ, ਬਹੁਤ ਦੂਰੋਂ ਲਿਆਉਣਾ ਪੈਂਦਾ, ਤਾਂ ਕਰਕੇ ਥੋੜਾ ਥੋੜਾ ਪਾਣੀ ਵੀ ਬਚਾਉਂਦੇ ਹਨ। ਇਸ ਕਰਕੇ ਉਹ ਪਾਣੀ ਬਾਬਤ ਵੀ ਪੁੱਛਦੇ, ਗਰਮੀਆਂ ਦੇ ਵਿੱਚ ਕੋਈ ਪੁੱਛਦਾ ਜੀ ਪਾਣੀ ਚਾਹੀਦਾ, ਉਹਨੂੰ ਪੁੱਛਦੇ ਭਾਈ ਕਿੰਨਾ ਛਕਣਾ, ਉਨਾ ਉਹਨੂੰ ਦਿੱਤਾ ਜਾਂਦਾ ਸੀ, ਕਿਉਂਕਿ ਦੁਰਲੱਭ ਵਸਤੂ ਦੀ ਕੀਮਤ ਵੱਧ ਜਾਂਦੀ ਹੈ। ਸੋ ਇਸ ਤਰ੍ਹਾਂ ਪਿਆਰਿਓ ਉਸ ਜ਼ਮਾਨੇ ਦੇ ਵਿੱਚ ਲੂਣ ਵੀ ਬਹੁਤ ਜ਼ਿਆਦਾ ਦੁਰਲੱਭ ਸੀ, ਆਲਾ ਦਰਜੇ ਦਾ ਲੂਣ ਲੈ ਕਰਕੇ ਆਏ। ਇਹ ਵੇਖ ਕਰਕੇ ਸਿਵਾਵਾਂ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ। ਮਹਾਰਾਜ ਜੀ ਨੇ ਫਿਰ ਪ੍ਰਸੰਨ ਹੋ ਕਰਕੇ ਵਚਨ ਕਰਨਾ ਕੀਤਾ। ਮਹਾਰਾਜ ਨੇ ਕਿਹਾ ਕਿ ਬੰਗੇਹਰੋ ਆਏ ਹੋ ਤੇ ਤੁਸੀਂ ਕੀ ਜਾਚਨਾ ਕਰਦੇ ਹੋ, ਤੇ ਤੁਸੀਂ ਕਹਿੰਦੇ ਨਾ ਮਹਾਰਾਜ

ਬੰਗੇਹਰਾ ਨੂੰ ਪਤਾ ਚੱਲ ਗਿਆ। ਭਾਈ ਰਾਮ ਸਿੰਘ ਤੇ ਭਾਈ ਤਲੋਕੇ ਨੂੰ ਗੁਰੂ ਮਹਾਰਾਜ ਜੀ ਨੇ ਰਾਜਪਾਟ ਦਾ ਵਰ ਦਿੱਤਾ, ਇਹ ਇਲਾਕੇ ਦੇ ਰਾਜੇ ਮਹਾਰਾਜੇ ਹੋਣਗੇ। ਤੇ ਇਹਨਾਂ ਦੇ ਮਨ ਵਿੱਚ ਆਇਆ ਕਿ ਪਾਤਸ਼ਾਹ ਜੀ ਆਇਆ, ਆਪਾਂ ਵੀ ਕੋਈ ਵਰ ਲੈ ਲਈਏ। ਗੁਰੂ ਮਹਾਰਾਜ ਜੀ ਦੇ ਕੋਲ ਗਏ ਤੇ ਕਹਿਣ ਲੱਗੇ ਕਿ ਮਹਾਰਾਜ, ਆਪ ਜੀ ਨੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਰਾਜਪਾਟ ਦਾ ਵਰ ਦਿੱਤਾ, ਇਹ ਇਲਾਕੇ ਦੇ ਵਿੱਚ ਪੁਸ਼ਤੈਨੀ ਅਸੀਂ ਰਹਿੰਦੇ ਹਾਂ ਮਹਾਰਾਜ, ਸਾਡੇ ਵੀ ਪੈਰ ਨਹੀਂ ਲੱਗਦੇ, ਕਿਰਪਾ ਕਰੋ ਸਾਨੂੰ ਵੀ ਰਾਜਪਾਟ ਦਾ ਵਰ ਦੇਣਾ ਕਰੋ, ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ। ਤੇ ਪਾਤਸ਼ਾਹ ਜੀ ਨੇ ਕਿਹਾ ਕਿ ਠੀਕ ਹੈ ਭਾਈ, ਤੁਸੀਂ ਸਾਰੇ ਮਿਲ ਕਰਕੇ ਆਏ ਹੋ, ਤੇ ਆਪ ਜੀ ਤੋਂ ਜਿਹੜੀ ਅਵਗਿਆ ਹੋਈ ਹੈ ਤੇ ਉਹ ਅਵਗਿਆ ਨੂੰ ਵੀ ਆਪ ਜੀ ਨੇ ਬਖਸ਼ਾਉਣਾ ਕੀਤਾ। ਸਿਆਣੇ ਕਹਿੰਦੇ ਪਿਆਰੇ, ਉਹ ਗਲਤੀਆਂ ਜੇ ਹੋ ਵੀ ਗਈਆਂ, ਜੇ ਗਲਤੀਆਂ ਦਾ ਬੰਦੇ ਨੂੰ ਅਹਿਸਾਸ ਹੋਵੇ ਤੇ ਉਹ ਤੁਰੰਤ ਆ ਕਰਕੇ ਆਪਣੀਆਂ ਗਲਤੀਆਂ ਨੂੰ ਬਖਸ਼ਾ ਲੈਣਾ ਚਾਹੀਦਾ, ਨਹੀਂ ਤਾਂ ਪਿਆਰਿਓ ਔਰ ਇੱਕ ਗੱਲ ਜੋ ਮਰਿਆਦਾ ਹੈ, ਕਈ ਵਾਰੀ ਪਿਆਰਿਓ ਸੰਸਾਰ ਦਾ ਸਫ਼ਰ ਹੈ ਪਿਆਰਿਓ, ਇਹਦੇ ਵਿੱਚ ਘਾਟਾ ਵਾਧਾ ਹੋ ਜਾਂਦਾ, ਕਿਹਦੇ ਨਾਲ ਕੋਈ ਬੋਲ ਕਬੋਲ ਤੰਦ ਕੁਰਲਾ ਹੋ ਜਾਂਦਾ, ਘਾਟਾ ਵਾਧਾ ਹੋ ਜਾਂਦਾ ਹੈ। ਕਈ ਵਾਰੀ ਕੋਈ ਗੱਲਬਾਤ ਹੋ ਗਈ ਕਿ ਤੋਂ ਮਾਫ਼ੀ ਨਹੀਂ ਮੰਗ ਸਕਦੇ ਹਾਂ, ਲੇਕਿਨ ਪਿਆਰਿਓ ਭਾਵਨਾ ਵਾਲੇ ਇਹ ਕਹਿੰਦੇ ਹਨ, ਮਹਾਂਪੁਰਖਾਂ ਦਾ ਵਚਨ ਹੈ, ਇਹ ਮਰਿਆਦਾ ਵੀ ਹੈ ਪਿਆਰਿਓ, ਕਿ ਕੋਈ ਗਲਤੀ ਹੋ ਜਾਵੇ, ਕੋਈ ਜੇ ਆਪਾਂ ਨੂੰ ਅਹਿਸਾਸ ਹੋ ਗਿਆ, ਚਲੋ ਉਹ ਬੰਦੇ ਤੋਂ ਮਾਫ਼ੀ ਨਹੀਂ ਮੰਗ ਸਕਦੇ ਜਾਂ ਕਿਸੇ ਕਾਰਨ ਕਰਕੇ ਜੇ ਇਹ ਗੱਲ ਨਹੀਂ ਹੋ ਸਕਦੀ, ਤਾਂ ਪਿਆਰਿਓ ਗੁਰੂ ਘਰ ਦੇ ਵਿੱਚ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਖੜ ਕਰਕੇ ਹੱਥ ਜੋੜ ਕਰਕੇ ਆਪਣੀ ਗਲਤੀ ਨੂੰ ਭੁੱਲ ਨੂੰ ਬਖਸ਼ਾ ਲੈਣਾ ਜੀ, ਬੇਨਤੀ ਕਰਨੀ ਚਾਹੀਦੀ, ਮਹਾਰਾਜ ਸਾਡੇ ਤੋਂ ਮਹਾਰਾਜ ਫਲਾਣੇ ਦੇ ਨਾਲ ਅਵਗਿਆ ਹੋਈ ਹੈ, ਪਤਾ ਚੱਲ ਗਿਆ ਸਾਡੀ ਗਲਤੀ ਹੈ, ਮਹਾਰਾਜ ਕਿਰਪਾ ਕਰੋ ਆਪ ਬਖਸ਼ਣਹਾਰ ਹੋ, ਤੇਰਾ ਦਰ ਘਰ ਜਿਹੜਾ ਬਖਸ਼ਣਹਾਰ ਹੈ, ਬਖਸ਼ ਲੈਣਾ ਕਰੋ ਮਹਾਰਾਜ ਅੱਗੇ ਤੋਂ, ਇਹ ਜਿਹੜੇ ਹਨ ਗੁਨਾਹ ਤੋਂ ਸਾਨੂੰ ਬਚਾ ਕੇ ਰੱਖਣਾ ਕਰੋ। ਸੱਚ ਜਾਣੋ ਪਿਆਰਿਓ, ਜੇ ਉਸ ਬੰਦੇ ਨੂੰ ਛੱਡ ਕੇ ਗੁਰੂ ਮਹਾਰਾਜ ਜੀ ਦੇ ਕੋਲ ਵੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਆਪਾਂ ਗਲਤੀਆਂ ਨੂੰ ਬਖਸ਼ਾਉਂਦੇ ਹਾਂ, ਮਾਫ਼ੀਆਂ ਮੰਗਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ ਲੈਣਾ ਹੁੰਦਾ, ਇਸ ਕਰਕੇ ਮਹਾਰਾਜ ਦੇਖੋ ਅਵਗਿਆ ਹੋਈ ਹੈ, ਸਿੰਘਾਂ ਦੇ ਨਾਲ ਅਵਗਿਆ ਕੀਤੀ ਹੈ, ਲੇਕਿਨ ਸਿੰਘ ਤਾਂ ਤੁਹਾਡੇ ਹੀ ਨਾ ਪਿਆਰਿਓ, ਇਸ ਕਰਕੇ ਕਹਿਣ ਲੱਗੇ ਅਸੀਂ ਤੁਹਾਡੇ ਤੋਂ ਅਸੀਂ ਬਖਸ਼ਾਉਣ ਦੇ ਲਈ ਆਏ ਹਾਂ ਤੇ ਰਾਜਪਾਟ ਸਾਨੂੰ ਮਿਲ ਜਾਵੇ। ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਕੇਤਕ ਸਮੇਂ ਥਿਰੰਗੋ ਤੇ ਤਿਕ, ਜਿੰਨਾ ਸਮੇਂ ਆਪ ਜੀ ਹੋ, ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਅਸੀਂ ਇਹ ਬਚਨ ਕਰ ਰਹੇ ਹਾਂ, ਤੁਹਾਨੂੰ ਵਰ ਦੇ ਰਹੇ ਹਾਂ ਕਿ ਤੁਹਾਡਾ ਜਿਹੜਾ ਇਲਾਕਾ, ਜਿਹੜਾ ਇਲਾਕੇ ਦੀ ਚੌਧਰਤਾਈ ਜਿਹੜੀ ਆ ਬੰਗੇਹਰਾਂ ਦੀ, ਤੁਹਾਡੀ ਚੌਧਰਤਾਈ ਤੁਹਾਡੇ ਕੋਲ ਹੀ ਰਹੇਗੀ। ਭਾਈ ਰਾਮ ਸਿੰਘ ਤੇ ਲੋਕੇ ਨੇ ਤੁਹਾਨੂੰ ਕੁਛ ਨਹੀਂ ਕਹਿਣਾ, ਕਿਉਂਕਿ ਤੁਸੀਂ ਗੁਰੂ ਕੇ ਸਿੱਖ ਹੋ, ਗੁਰੂ ਕਾ ਸਿੱਖ, ਉਹ ਵੀ ਗੁਰੂ ਕੇ ਸਿੱਖ, ਸਿੱਖ ਸਿੱਖ ਦੇ ਉੱਤੇ ਹਮਲੇ ਨਹੀਂ ਕਰਦੇ, ਤੇ ਤੁਸੀਂ ਲੇਕਿਨ ਭਾਵਨਾ ਦੇ ਵਿੱਚ ਰਹੋ ਤੇ ਉਹਨਾਂ ਨੇ ਤੁਹਾਡੇ ਉੱਤੇ ਹਮਲਾ ਨਹੀਂ ਕਰਨਾ। ਤੇ ਨਾਲ ਮਹਾਰਾਜ ਜੀ ਨੇ ਕਿਹਾ ਜੇ ਆਪਣਾ ਰਾਜਪਾਟ ਆਪਣਾ ਜਿਹੜਾ ਇਸ ਤਰ੍ਹਾਂ ਹੀ ਤੁਸੀਂ ਪ੍ਰਫੁੱਲਿਤ ਕਰਨਾ ਚਾਹੁੰਦੇ ਤੇ ਫਿਰ ਤੁਸੀਂ ਇੱਕ ਕੰਮ ਕਰਨਾ ਕਰੋ, ਤੁਸੀਂ ਗੁਰੂ ਕੀ ਸੰਗਤ ਜਿਹੜੀ ਹੈ, ਨਾਨਕ ਨਾਮ ਲੇਵਾ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ, ਉਹਨਾਂ ਦੀ ਸੇਵਾ ਕਰਨਾ ਕਰੋ। ਜਦੋਂ ਤੁਸੀਂ ਉਹਨਾਂ ਦੀ ਸੇਵਾ ਕਰੋਗੇ ਤੇ ਫਿਰ ਕੋਈ ਵੀ ਸ਼ਕਤੀ ਜਿਹੜੀ ਹੈ ਤੁਹਾਨੂੰ ਨਿਸਤੋ ਨਬੂਤ ਨਹੀਂ ਕਰੇਗੀ। ਰਾਜ ਹੋਵੇਗਾ ਭਾਈ ਰਾਮ ਸਿੰਘ ਦਾ, ਤਿਲੋਕੇ ਦਾ, ਲੇਕਿਨ ਉਹਨਾਂ ਨੂੰ ਵੀ ਜਦੋਂ ਪਤਾ ਲੱਗੇਗਾ ਕਿ ਨਹੀਂ ਜੀ, ਇਹ ਬੰਗੇਹਰ ਬੜੇ ਗੁਰਮੁਖ ਹਨ, ਸਿੱਖਾਂ ਦੀ ਬੜੀ ਟਹਿਲ ਕਰਦੇ, ਬੜੀ ਸੇਵਾ ਕਰਦੇ, ਸੱਚ ਜਾਣੋ ਉਹ ਤੁਹਾਡੇ ਰਾਖੇ ਬਣਨਗੇ, ਤੁਹਾਡੀ ਇਮਦਾਦ ਕਰਨਗੇ, ਤੁਹਾਨੂੰ ਉਹਨਾਂ ਨੇ ਤੱਤੀ ਵਾ ਵੀ ਨਹੀਂ ਲੱਗਣ ਦੇਣਾ, ਤੁਹਾਡੇ ਕਾਰੋਬਾਰਾਂ ਦੇ ਵਿੱਚ ਉਹਨਾਂ ਨੇ ਆਪ ਇਜਾਫਾ ਕਰਨਾ। ਅੱਜ ਵੀ ਪਿਆਰਿਓ ਸਿੱਖ ਜਿਹੜਾ ਸ਼ੁਕਰ ਗੁਜ਼ਾਰ ਹੈ, ਕੋਈ ਵੀ ਗੁਰੂ ਕਾ ਪਿਆਰਿਆ ਜੋ ਮਰਜ਼ੀ ਮਤ ਦਾ ਹੋਵੇ, ਲੋੜ ਪੈਣ ਦੇ ਉੱਤੇ ਜਦੋਂ ਸਿੱਖਾਂ ਦੀ ਕੋਈ ਮਦਦ ਕਰਦਾ ਨਾ ਪਿਆਰਿਓ, ਤੇ ਗੁਰੂ ਕੇ ਸਿੱਖ ਵੀ ਪਿਆਰਿਓ ਉਹਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ, ਉਹਦੇ ਅਹਿਸਾਨ ਦੀ ਫਰਾਮੋਸ਼ੀ ਨਹੀਂ ਕਰਦੇ ਹਨ, ਉਹਨਾਂ ਦਾ ਬੜਾ ਸਨਮਾਨ ਕਰਦੇ ਹਨ। ਤੂੰ ਸਿੱਖਾਂ ਦੀ ਸੇਵਾ ਕਰ ਭਾਈ, ਸਿੱਖਾਂ ਦੀ ਸੇਵਾ ਦੇ ਵਿੱਚੋਂ ਹੀ ਤੁਹਾਨੂੰ ਰਾਜ

ਉਹ ਤੋਂ ਬਾਅਦ ਮਹਾਰਾਜੀ ਤੋਂ ਰੁਖਸਤ ਹੋ ਕਰਕੇ ਜਦੋਂ ਆਪਣੇ ਨਗਰ ਨੂੰ ਗਏ, ਇੱਕ ਦਿਨ ਦੀ ਗੱਲ ਹੈ ਮੇਰੇ ਸੱਚੇ ਪਾਤਸ਼ਾਹ, ਉੱਚਾ ਅਸਥਾਨ ਜਿਹੜਾ ਦਮਦਮਾ ਵਾਲਾ, ਜੋ ਪਹਾੜੀ ਅਸਥਾਨ ਜਿਹੜਾ ਪਹਾੜ ਟਿੱਲੇ ਦੇ ਉੱਤੇ ਚੜ ਕਰਕੇ ਮਹਾਰਾਜ ਬੈਠੇ ਹਨ, ਉੱਥੇ ਪਿਆਰਿਓ ਉੱਚੇ ਅਸਥਾਨ ਪਹਾੜੀ ਦੇ ਉੱਤੇ, ਨਿੱਕੀ ਜੀ ਪਹਾੜੀ ਦੇ ਉੱਤੇ ਪਾਤਸ਼ਾਹ ਜੀ ਨੇ ਦੀਵਾਨ ਸਜਾਉਣਾ ਕੀਤਾ। ਦੇਖੋ ਪਿਆਰਿਓ, ਪਹਿਲੇ ਭਾਈ ਡੱਲਾ ਡੱਲਾ ਕਰਕੇ ਆਉਂਦਾ, ਲੇਕਿਨ ਭਾਈ ਹੁਣ ਡੱਲ ਸਿੰਘ ਆਇਆ, ਅੰਮ੍ਰਿਤ ਪਾਨ ਕਰ ਲਿਆ ਨਾ ਇਹਨੇ, ਭਾਈ ਡੱਲ ਸਿੰਘ ਆ ਤੇ ਔਰ ਵੀ ਕੁਛ ਬਰਾੜ ਜਿਹੜੇ ਹਨ ਉਹ ਆਏ ਹਨ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ। ਸਤਿਗੁਰੂ ਪਾਤਸ਼ਾਹ ਜੀ ਬੈਠੇ ਹੋਏ ਹਨ ਮੌਜਾਂ ਦੇ ਮਾਲਕ, ਮੌਜਾਂ ਦੇ ਵਿੱਚ ਆ ਕਰਕੇ ਸਾਧੂ ਬੋਲੇ ਸਹਿਜ ਸੁਭਾਏ, ਸਹਿਜ ਸੁਭਾਏ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ। ਮੇਰੇ ਪਾਤਸ਼ਾਹ ਜੀ ਨੇ ਕਿਹਾ ਭਾਈ ਡੱਲ ਸਿਆ, ਉਹ ਦੇਖ ਭਾਈ ਕਿੰਨੀ ਵਧੀਆ ਕਣਕ ਦੀ ਫਸਲ ਜਿਹੜੀ ਹੈ ਸਾਨੂੰ ਨਜ਼ਰ ਆ ਰਹੀ ਹੈ, ਪੂਰਾ ਇਲਾਕਾ ਜਿਹੜਾ ਕਣਕ ਦੀ ਫਸਲ ਦੇ ਨਾਲ ਭਰਪੂਰ ਹੋ ਰਿਹਾ ਹੈ, ਤੇ ਦੇਖ ਭਾਈ ਆ ਇਲਾਕੇ ਦੇ ਵਿੱਚ ਕਿੰਨਾ ਸੋਹਣਾ ਸੋਹਣਾ ਅੰਨ ਪੈਦਾ ਹੋ ਰਿਹਾ ਸਾਨੂੰ ਇਹ ਨਜ਼ਰ ਆ ਰਿਹਾ। ਇਹ ਸੁਣ ਕਰਕੇ ਭਾਈ ਡੱਲ ਸਿੰਘ ਨੇ ਕੀ ਕੀਤਾ, ਹੱਥ ਜੋੜਿਆ ਵਚਨ ਕੀਤਾ। ਮਹਾਰਾਜ ਨੂੰ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਜੀ, ਮਹਾਰਾਜ ਤੁਹਾਨੂੰ ਭੁਲੇਖਾ ਪੈ ਰਿਹਾ ਹੈ, ਇਹ ਕੋਈ ਅੱਖਾਂ ਦਾ ਭਰਮ ਤੁਹਾਨੂੰ ਪੈ ਗਿਆ। ਮਹਾਰਾਜ ਤੁਹਾਨੂੰ ਲੱਗਦਾ ਕਿ ਇਹ ਕਣਕ ਦੀ ਫਸਲ ਵਾੜੀ ਹੈ, ਕਣਕ ਹੈ ਮਹਾਰਾਜ, ਇਹ ਕਣਕ ਨਹੀਂ ਮਹਾਰਾਜ, ਇਹ ਕਾਹੀ ਦੇ ਬੂਟੇ ਹਨ, ਇਹ ਕਾਹੀ ਦਾ ਜੰਗਲ ਹੈ ਮਹਾਰਾਜ, ਹਰ ਪਾਸੇ ਸਰਕੰਡੇ ਕਾਹੀ ਇਹੀ ਇੱਥੇ ਹੁੰਦੀ ਹੈ। ਦੇ ਮਹਾਰਾਜ ਆ ਜੇ ਤੁਸੀਂ ਬੋਲਦੇ ਨਾ ਗੋ ਧੂਮ, ਮਤਲਬ ਕਿ ਕਣਕ ਸਾਨੂੰ ਨਜ਼ਰ ਆ ਰਹੀ ਹੈ, ਝੂਠਾ ਬਚਨ ਹੈ ਮਹਾਰਾਜ, ਇਹ ਕਣਕ ਨਹੀਂ ਹੈ। ਮਹਾਰਾਜੀ ਦੀ ਰਮਜ ਨੂੰ ਉਹ ਨਹੀਂ ਸਮਝ ਸਕਿਆ। ਮਹਾਰਾਜੀ ਕਹਿੰਦੇ ਕਿ ਕਣਕ ਪਾਈ, ਕਣਕ ਦੀ ਫਸਲ ਵਾੜੀ ਨਜ਼ਰ ਆ ਰਹੀ ਹੈ। ਮਹਾਰਾਜ ਅਗੰਮੀ ਰਸ ਦੇ ਵਿੱਚ ਪਿਆਰਿਓ ਵਰ ਦੇਣ ਵਾਲੇ ਸਨ, ਇਹਨਾਂ ਨੇ ਮੋੜ ਲਿਆ। ਇਹਨਾਂ ਨੇ ਕਿਹਾ ਨਹੀਂ ਮਹਾਰਾਜ, ਕਣਕ ਕਣਕ ਬੋਲਦੇ, ਕਿੱਥੇ ਕਣਕ ਹੈ ਮਹਾਰਾਜ, ਕਣਕ ਨਹੀਂ ਹੈ ਮਹਾਰਾਜ, ਇਹ ਤਾਂ ਸਰਕੰਡੇ ਨਾਲ ਕਾਹੀ ਦੇ ਬੂਟੇ ਹਨ। ਕਹਿੰਦੇ ਮਹਾਰਾਜ ਸਾਨੂੰ ਕਣਕ ਆਦਿਕ ਨਹੀਂ ਚਾਹੀਦੀ ਹੈ, ਆ ਜਵਾਰ ਮੋਠ ਆਦਿਕ ਬਾਜਰਾ ਮਿਲ ਗਿਆ, ਕਿਉਂਕਿ ਇਹ ਥਾਰ ਇਲਾਕੇ ਦੇ ਵਿੱਚ ਬਾਜਰਾ ਹੀ ਜ਼ਿਆਦਾ ਹੁੰਦਾ। ਕਹਿਣ ਲੱਗੇ ਮਹਾਰਾਜ ਅਸੀਂ ਬਾਜਰਾ ਖਾਣ ਵਾਲੇ, ਕਣਕ ਜਿਹੜਾ ਮਹਾਰਾਜ ਇੱਥੇ ਫਸਲ ਵੀ ਹੋਵੇ ਤਾਂ ਆਈ ਜਿਹੜਾ ਘੱਟ ਪਾਣੀ ਦੇ ਵਿੱਚ ਬਾਜਰਾ ਆਦਿਕ ਹੋ ਜਾਂਦਾ, ਮੋਠ ਆਦਿਕ ਹੋ ਜਾਂਦੀ। ਤੇ ਮਹਾਰਾਜ ਨੇ ਕਿਹਾ ਨਹੀਂ ਭਾਈ, ਇਹ ਇਲਾਕੇ ਦੇ ਵਿੱਚ ਬਹੁਤ ਜਿਹੜਾ ਅਸੀਂ ਤੁਹਾਨੂੰ ਵਚਨ ਕਰ ਰਹੇ ਹਾਂ, ਬੜਾ ਗੋ ਧੂਮ, ਬਹੁਤ ਕਣਕ ਹੋਵੇਗੀ। ਫਿਰ ਪਿਆਰਿਓ ਦੇਖੋ ਮਹਾਰਾਜ ਜੀ ਦੇ ਵਚਨ ਨੂੰ, ਇਹ ਮਹਾਰਾਜ ਜੀ ਦੀਆਂ ਰਮਜਾਂ ਜਿਹੜੀਆਂ ਇਹ ਨਹੀਂ ਸਮਝ ਸਕਿਆ, ਕਿਉਂਕਿ ਮਹਾਰਾਜ ਜੀ ਦੇ ਚੋਜ ਪਿਆਰਿਓ ਬੜੇ ਨਿਆਰੇ ਹੁੰਦੇ ਹਨ। ਮਹਾਰਾਜ ਜੀ ਦੇ ਬਚਨ ਬਚਨ ਦੇ ਉੱਤੇ ਪਿਆਰਿਓ ਕੋਈ ਕਰਾਮਾਤ ਵਰਤਦੀ ਹੈ। ਜਦੋਂ ਪਾਤਸ਼ਾਹ ਜੀ ਨੇ ਬਚਨ ਕੀਤਾ ਤੇ ਦੁਬਾਰਾ ਇਹਨੇ ਭਾਈ ਡੱਲ ਸਿੰਘ ਨੇ ਕਿਹਾ ਮਹਾਰਾਜ ਜੇ ਸਾਡੇ ਇਲਾਕੇ ਦੇ ਵਿੱਚ ਵਧੀਆ ਫਸਲ ਵਾੜੀ ਕਣਕ ਹੋਵੇਗੀ ਤਾਂ ਇਹ ਤੁਰਕ ਬੇਈਮਾਨ ਬੰਦੇ, ਇਹਨਾਂ ਨੇ ਤੁਰੰਤ ਸਤਿਗੁਰੂ ਮਹਾਰਾਜ ਸਾਡੇ

ਇੱਥੇ ਕੋਈ ਜਿਹੜਾ ਵਧੀਆ ਆਬਾਦ ਇਲਾਕਾ ਨਹੀਂ ਹੈ, ਤਾਂ ਕਰਕੇ ਬਰਬਾਦ ਇਲਾਕਾ ਜਾਣ ਕਰਕੇ ਕੋਈ ਇਹਦੇ ਸਾਡੇ ਵੱਲ ਝਾਂਕ ਨਹੀਂ ਰੱਖਦਾ। ਸੱਚ ਇਹ ਬਚਨ ਪਿਆਰਿਓ ਹੈ ਸੱਚਾ, ਲੇਕਿਨ ਆਪ ਜੀ ਦੇਖੋ ਜਿਨ੍ਹਾਂ ਇਲਾਕਿਆਂ ਦੇ ਵਿੱਚ ਲੋਕ ਕੰਗਾਲ ਹੁੰਦੇ, ਕੁਛ ਵੀ ਨਹੀਂ ਹੁੰਦਾ, ਮਰੂ ਅਸਥਾਨ ਹੁੰਦਾ, ਕੁਛ ਵੀ ਨਹੀਂ ਹੁੰਦਾ, ਕੋਈ ਵੀ ਬੰਦਾ ਉਹਨੂੰ ਬੋਲੋ ਵੀ ਭਾਈ ਆ ਇੱਥੇ ਆ ਤੈਨੂੰ 1000 ਕਿੱਲਾ ਜ਼ਮੀਨ ਦੇ ਦੇਵਾਂਗੇ, ਉਹ ਹੱਥ ਜੋੜਦਾ ਨਹੀਂ ਭਾਈ 1000 ਨਹੀਂ ਮੈਨੂੰ 2000 ਵੀ ਦਿਓ ਮੈਨੂੰ ਨਹੀਂ ਚਾਹੀਦਾ। ਫੁਕੜ ਦੇ ਵਿੱਚ ਵੀ ਦਿਓ ਕਹਿੰਦਾ ਨਹੀਂ ਚਾਹੀਦਾ, ਲੈ ਕੇ ਮੈਂ ਕੀ ਕਰਾਂ, ਇੱਥੇ ਤਾਂ ਹੁੰਦਾ ਕੱਖ ਨਹੀਂ। ਲੇਕਿਨ ਜਿੱਥੇ ਵਧੀਆ ਫਸਲਵਾੜੀ ਹੁੰਦੀ ਹੈ ਪਿਆਰਿਓ, ਉਹ ਇਲਾਕੇ ਆਪਾਂ ਲੋਕੀ ਰਾਜੇ ਜਿਹੜੇ ਜਾ ਜਾ ਕਰਕੇ ਦੱਬਦੇ ਹਨ, ਮਲ ਲੈਂਦੇ ਹਨ, ਉਹਨਾਂ ਦੇ ਉੱਤੇ ਹਮਲੇ ਕਰਦੇ ਹਨ। ਤੇ ਅੱਜ ਵੀ ਆਪ ਜੀ ਦੇਖੋ ਪਿਆਰਿਓ ਆ ਇੰਟਰਨੈਸ਼ਨਲ ਰੂਪ ਦੇ ਵਿੱਚ ਆਹੀ ਆਪਾਂ ਅੱਜ ਦੇ ਰੂਪ ਜ਼ਮਾਨੇ ਦੇ ਵਿੱਚ ਵੇਖਦੇ ਨਾ, ਜਿਹਨਾਂ ਧਰਤੀਆਂ ਦੇ ਵਿੱਚ ਪਿਆਰਿਓ ਬਹੁਤ ਜ਼ਿਆਦਾ ਤੇਲ ਨਿਕਲਦਾ, ਪਹਿਲੇ ਉਹੀ ਧਰਤੀਆਂ ਦੇ ਵਿੱਚ ਤੇਲ ਨਹੀਂ ਨਿਕਲਦਾ, ਕੋਈ ਉਹਨਾਂ ਦੇ ਵੱਲ ਝਾਂਕ ਵੀ ਨਹੀਂ ਰੱਖਦਾ ਸੀ, ਕੋਈ ਉਹਨਾਂ ਦੇ ਵੱਲ ਵੇਖਦਾ ਨਹੀਂ ਸੀ, ਅਰਬ ਦੇ ਵੱਲ ਕਿਹੜਾ ਜਾਂਦਾ ਸੀ, ਬੜੇ ਕੰਗਾਲ ਜੇ ਲੋਕ ਹੁੰਦੇ ਸਨ, ਕੁਛ ਵੀ ਨਹੀਂ ਹੁੰਦਾ ਸੀ, ਬੜੀ ਗਰੀਬੀ ਜੀ ਹਾਲਾਤ ਹੁੰਦੀ ਸੀ। ਲੇਕਿਨ ਜਦੋਂ ਪਿਆਰਿਓ ਉੱਥੇ ਇਲਾਕਿਆਂ ਦੇ ਵਿੱਚ ਤੇਲ ਨਿਕਲਣਾ ਸ਼ੁਰੂ ਹੋ ਗਿਆ, ਖਣਿਜ ਪਦਾਰਥ ਨਿਕਲਣੇ ਸ਼ੁਰੂ ਹੋ ਗਏ, ਫਿਰ ਵੱਡੀਆਂ ਵੱਡੀਆਂ ਮਾਂ ਸ਼ਕਤੀਆਂ ਉਹਨਾਂ ਦੀ ਨਿਗਾਹ ਪੈ ਗਈ, ਅੱਜ ਉਹ ਲੋਕ ਉਹਨਾਂ ਨੂੰ ਜੀਣ ਨਹੀਂ ਦਿੰਦੇ, ਕੋਈ ਆਹ ਹਮਲਾ ਕਰ ਜਾਂਦਾ, ਕੋਈ ਦੂਜਾ ਕਰ ਜਾਂਦਾ, ਕਾਹਦੇ ਲਈ, ਇਹ ਸਭ ਪਿਆਰਿਓ ਉਹ ਲੁੱਟਣਾ ਚਾਹੁੰਦੇ ਹਨ। ਚੰਗਾ ਇਲਾਕਾ ਆਬਾਦ ਇਲਾਕੇ ਨੂੰ ਹਰ ਕੋਈ ਬੰਦਾ ਜਿਹੜਾ ਲੁੱਟਣਾ ਚਾਹੁੰਦਾ, ਬਰਬਾਦ ਇਲਾਕਾ ਜਿਹੜਾ ਕੋਈ ਬੰਦੇ ਨੂੰ ਬੋਲੋ ਵੀ ਜਾ ਪਾਈ ਉਹਨੂੰ ਲੁੱਟ ਉੱਥੇ ਜਾ, ਉਹਨੇ ਕਹਿਣਾ ਉਹਨੂੰ ਕੀ ਲੁੱਟਣਾ, ਉੱਥੇ ਜਾਵਾਂਗਾ ਮੈਂ ਵੀ ਲੁੱਟਿਆ ਜਾਵਾਂਗਾ। ਤਾਂ ਹੀ ਤਾਂ ਪਿਆਰਿਓ ਆ ਇਲਾਕਾ ਜਿਹੜਾ ਜੰਗਲ ਦਾ ਇਲਾਕਾ, ਇਹ ਮਰੂਸਥਾਨ ਥਾਰ ਦਾ ਇਲਾਕਾ, ਤਾਂ ਹੀ ਤਾਂ ਬਚਿਆ ਰਿਹਾ ਤੁਰਕਾਂ ਤੋਂ, ਕਿਉਂਕਿ ਕੁਛ ਵੀ ਨਹੀਂ ਹੁੰਦਾ ਸੀ। ਇਹਨਾਂ ਨੇ ਕਿਹਾ ਮਹਾਰਾਜ ਇੱਥੇ ਵਧੀਆ ਫਸਲਵਾੜੀ ਹੋਏਗੀ, ਤੁਰਕਾਂ ਨੇ ਇੱਥੇ ਪੈਰ ਜਮਾ ਲੈਣੇ, ਇਹਨਾਂ ਨੇ ਸਾਨੂੰ ਗੁਲਾਮ ਬਣਾ ਲੈਣਾ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਮੁਸਕਰਾਏ ਹਨ, ਤੇ ਮਹਾਰਾਜ ਜੀ ਨੇ ਵੇਖਿਆ ਕਿ ਭਾਈ ਇਹਨਾਂ ਨੂੰ ਇਹ ਸਾਡੀ ਰਮਜ ਨੂੰ ਸਮਝਦੇ ਹੀ ਨਹੀਂ ਹਨ। ਮਹਾਰਾਜ ਨੂੰ ਵੇਖਿਆ, ਵਿਚਾਰ ਕੀਤੀ, ਇਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਤੁਰਕਾਂ ਦਾ ਰਾਜ ਹੁਣ ਭਾਈ ਅੰਤਮ ਚਰਨ ਦੇ ਵਿੱਚ, ਇਹਨਾਂ ਦਾ ਰਾਜ ਸਮਾਪਤੀ ਦੇ ਵੱਲ ਜਾ ਰਿਹਾ, ਇਹਨਾਂ ਦਾ ਰਾਜ ਖਤਮ ਹੋਣਾ ਹੈ। ਲੇਕਿਨ ਇਹਨਾਂ ਨੂੰ ਚਾਹੀਦਾ ਸਾਡਾ ਬਚਨ ਮੰਨ ਲੈਂਦੇ, ਸਤ ਬਚਨ ਮਹਾਰਾਜ ਤੁਹਾਡੀ ਕਿਰਪਾ ਨਾਲ ਹੋਵੇਗਾ, ਕਿਰਪਾ ਕਰੋ, ਕੋਈ ਤੁਰਕਾਂ ਦੀ ਝਾਕ ਵੀ ਨਹੀਂ ਹੋਣੀ ਚਾਹੀਦੀ, ਉਹ ਵੀ ਮਹਾਰਾਜ ਨੇ ਬਚਨ ਕਰ ਦੇਣਾ। ਲੇਕਿਨ ਪਿਆਰਿਓ ਇਹਨਾਂ ਨੇ ਬਾਰ ਬਾਰ ਮਹਾਰਾਜ ਜੀ ਵਰ ਦਿੰਦੇ, ਇਹਨਾਂ ਨੇ ਬਚਨ ਮੋੜ ਦਿੱਤਾ। ਉਹ ਤੋਂ ਬਾਅਦ ਕੁਛ ਦਿਨ ਜਦੋਂ ਔਰ ਬਤੀਤ ਹੋ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਚੇ ਅਸਥਾਨ ਦੇ ਉੱਤੇ ਬੈਠੇ ਹੋਏ ਹਨ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੇ ਕੋਲ ਭਾਈ ਡਲ ਸਿੰਘ ਆਦਿਕ ਔਰ ਵੀ ਸੰਗਤਾਂ ਜਿਹੜੀਆਂ ਬੈਠੀਆਂ ਹੋਈਆਂ, ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਉਹਨਾਂ ਦੇ ਵੱਲ ਵੇਖਣਾ ਕੀਤਾ, ਤੇ ਸਤਿਗੁਰੂ ਮਹਾਰਾਜ ਫਿਰ ਪਿਆਰਿਓ ਵਰ ਦੇਣਾ ਚਾਹੁੰਦੇ, ਮੌਜਾਂ ਦੇ ਘਰ ਵਿੱਚ ਆ ਕਰਕੇ ਕਹਿਣ ਲੱਗੇ, ਓ ਹੋ ਭਾਈ ਡਲ ਸਿੰਘ ਆ ਕਿਹੋ ਜਿਹਾ ਕਿੰਨਾ ਸੋਹਣਾ ਸਾਨੂੰ ਨਜ਼ਾਰਾ ਨਜ਼ਰ ਆ ਰਿਹਾ ਹੈ। ਮਹਾਰਾਜ ਨੇ ਕਿਹਾ ਕਿੰਨੀ ਜ਼ਿਆਦਾ ਕਮਾਦ ਦੀ ਖੇਤੀ ਜਿਹੜੀ ਹੈ, ਗੰਨਾ ਜਿਹੜਾ ਖੜੋਤਾ ਹੋਇਆ, ਭਾਵ ਕਿ ਹਰ ਪਾਸੇ ਗੰਨਾ ਹੀ ਗੰਨਾ, ਕਮਾਦ ਹੀ ਕਮਾਦ ਨਜ਼ਰ ਆਉਂਦੀ ਹੈ। ਤੇ ਆ ਗੰਨਾ ਜਿੱਥੇ ਆ ਜਾਂਦਾ, ਜਿੱਥੇ ਕਮਾਦ ਆ ਜਾਂਦੀ, ਕਮਾਦ ਤੋਂ ਬਾਅਦ ਹੀ ਪਿਆਰਿਓ ਸਾਰਾ ਮਿਸ਼ਟਾਨ ਹੀ ਜਿਹੜਾ ਇਹਦੇ ਨਾਲ ਹੀ ਬਣਦਾ, ਗੁੜ ਹੋ ਗਿਆ, ਸ਼ੱਕਰ ਹੋ ਗਿਆ, ਇਹ ਤੋਂ ਬਾਅਦ ਹੀ ਇਹਦੇ ਨਾਲ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਬਣਾਉਂਦੇ ਹਾਂ। ਮਹਾਰਾਜ ਜੀ ਨੇ ਕਿਹਾ ਕਿ ਦੇਖੋ ਭਾਈ ਤੁਹਾਡੇ ਭਾਗ ਜਾਗਰਤ ਹੋ ਗਏ, ਮੈਨੂੰ ਤਾਂ ਕਮਾਦ ਹੀ ਕਮਾਦ ਨਜ਼ਰ ਆ ਰਿਹਾ, ਇਹੋ ਜਿਹੀ ਕਿਰਪਾ ਹੋਵੇਗੀ, ਬੜਾ ਕਮਾਦ ਹੋਵੇਗਾ, ਤੁਹਾਡੇ ਭਾਗ ਜਾਗਰਤ ਹੋ ਜਾਣਗੇ, ਤੁਹਾਨੂੰ ਸੁਸਵਾਦੂ ਵਧੀਆ ਤੋਂ ਵਧੀਆ ਭੋਜਨ, ਗੁੜ, ਸ਼ੱਕਰ ਆਦਿਕ ਪ੍ਰਾਪਤ ਹੋਵੇਗੀ। ਉਸ ਵੇਲੇ ਪਿਆਰਿਓ ਜੋ ਨਾਲ ਬਰਾੜ ਬੈਠੇ ਹੋਏ ਉਹਨਾਂ ਨੇ ਆਪਣਾ ਮੱਥਾ ਲਾ ਲਿਆ, ਕਹਿਣ ਲੱਗੇ ਸਤਿਗੁਰੂ ਮਹਾਰਾਜ ਤੁਹਾਡੇ ਨਿਗਾਹ ਦਾ ਭੁਲੇਖਾ ਲੱਗਿਆ ਹੋਇਆ ਹੈ, ਪਤਾ ਨਹੀਂ ਕੀ ਆਪ ਜੀ ਨੇ ਛੱਕਿਆ ਹੋਵੇਗਾ, ਮਹਾਰਾਜ ਇਹ ਕਮਾਦ ਨਹੀਂ ਹੈ, ਇਹ ਸਤਿਗੁਰੂ ਮਹਾਰਾਜ ਇਹਨੂੰ ਨਾ ਜੰਗਲੀ ਕਹਾਸ ਬੋਲਦੇ, ਇਹਨੂੰ ਹਾਥੀ ਕਹਾਸ ਪਿਆਰਿਓ ਕਿਹਾ ਜਾਂਦਾ, ਖਾਸ ਕਰਕੇ ਆ ਹਾਥੀ ਕਹਾਸ ਤਾਂ ਕਰਕੇ ਬੋਲਦੇ, ਜਿਸ ਤਰ੍ਹਾਂ ਕਮਾਦ ਹੁੰਦੀ ਨਾ ਪਿਆਰਿਓ,
ਦੂਰੋਂ ਜਦੋਂ ਦੇਖੋ ਅੱਜ ਵੀ ਤੇ ਇਹ ਦੂਰੋਂ ਤੁਹਾਨੂੰ ਕਮਾਦ ਵਰਗਾ ਗੰਨੇ ਵਰਗਾ ਨਜ਼ਰ ਆਵੇਗਾ। ਇੰਨਾ ਵੱਡਾ ਥੋੜਾ ਕਮਾਦ ਵੱਧ ਜਾਂਦਾ, ਕਹਿੰਦੇ ਹਾਥੀ ਵੀ ਇਹਦੇ ਵਿੱਚ ਵੜ ਜਾਵੇ ਤੇ ਉਹ ਹਾਥੀ ਵੀ ਨਜ਼ਰ ਨਹੀਂ ਆਉਂਦਾ, ਜੰਗਲੀ ਜਾਨਵਰ ਇਹਦੇ ਵਿੱਚ ਵੜ ਕੇ ਰਹਿੰਦੇ ਹਨ। ਇਹ ਕਹਿਣ ਲੱਗਾ ਸਤਿਗੁਰੂ ਮਹਾਰਾਜ, ਇਹ ਲੰਬਾ ਤ੍ਰਿਣ ਹੈ ਹਾਥੀ ਘਾਸ ਆਦਿਕ ਉਹ ਹੈ, ਤੁਹਾਨੂੰ ਭੁਲੇਖਾ ਪੈ ਗਿਆ ਮਹਾਰਾਜ, ਉਹ ਹਾਥੀ ਘਾਸ ਉਹ ਲੰਬਾ ਤ੍ਰਿਣ ਨੂੰ ਵੇਖ ਕਰਕੇ ਐਵੇਂ ਬੋਲੀ ਜਾਂਦੇ, ਕਮਾਦ ਹੈ ਕਮਾਦ ਹੈ ਕਮਾਦ ਹੈ। ਤੇ ਫਿਰ ਮਹਾਰਾਜ ਨੇ ਕਿਹਾ, ਨਹੀਂ ਭਾਈ ਇਹ ਨਜ਼ਰ ਆ ਰਿਹਾ, ਤੁਹਾਨੂੰ ਇਹ ਦਾਤਾਂ ਅਸੀਂ ਦੇਣਾ ਚਾਹੁੰਦੇ ਹਾਂ, ਯਾਦ ਰੱਖੋ ਇਹ ਜੋ ਅਸੀਂ ਵਚਨ ਕੀਤਾ ਨਾ, ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਕਮਾਦ ਦੀ ਖੇਤੀ ਹੋਵੇਗੀ, ਕਣਕ ਦੀ ਫਸਲ ਬਾੜੀ ਹੋਵੇਗੀ, ਤਰ੍ਹਾਂ ਤਰ੍ਹਾਂ ਦੇ ਜਿਹੜੇ ਹਨ ਬਗੀਚੇ ਸਬਜ਼ ਬਹਾਰ ਵਾਲੇ ਉਹ ਇੱਥੇ ਲੱਗਣਗੇ, ਇਹ ਅਸੀਂ ਤੁਹਾਨੂੰ ਬਖਸ਼ਿਸ਼ਾਂ ਦੇਣਾ ਚਾਹੁੰਦੇ ਹਾਂ। ਤੇ ਇਹਨਾਂ ਨੇ ਕਹਿ ਦਿੱਤਾ, ਨਹੀਂ ਮਹਾਰਾਜ ਇਹ ਸਾਨੂੰ ਨਹੀਂ ਚਾਹੀਦਾ, ਮਹਾਰਾਜ ਅਸੀਂ ਤਾਂ ਦਾਲ ਮੋਠ ਬਾਜਰਾ

ਕਰਕੇ ਇੱਥੇ ਮੱਲਾਂ ਮਾਰ ਲੈਣੀਆਂ, ਇਹਨਾਂ ਨੇ ਆ ਕਰਕੇ ਡੇਰੇ ਜਮਾ ਲੈਣੇ, ਇਲਾਕਿਆਂ ਨੂੰ ਮੱਲ ਲੈਣਾ ਤੇ ਸਾਨੂੰ ਇਹਨਾਂ ਨੇ ਮਾਰ ਪਜਾਉਣਾ ਹੈ। ਇਹ ਤਾਂ ਸਾਡਾ ਇਲਾਕਾ ਮਾਰਾ ਤੁਰਕਾਂ ਤੋਂ ਖਾਲੀ ਹੈ, ਤਾਂ ਕਰਕੇ ਸੁੱਖਾਂ ਦੇ ਨਾਲ ਹੈ। ਇਹ ਜੇ ਤੁਰਕੜੇ ਇੱਥੇ ਵੀ ਆ ਗਏ ਤੇ ਮਹਾਰਾਜ ਇਹ ਵੀ ਸਾਡਾ ਰਾਜ ਸਾਡਾ ਚੱਲ ਜਾਵੇਗਾ। ਤੇ ਇਹਨਾਂ ਨੇ ਆ ਕਰਕੇ ਇਹ ਜ਼ਮੀਨਾਂ ਨੂੰ ਮੱਲ ਲੈਣਾ, ਕਬਜ਼ੇ ਕਰ ਲੈਣੇ, ਕਬਜ਼ੇ ਕਰਕੇ ਨਾ ਅੱਜ ਸਾਡਾ ਰਾਜ ਚੱਲਦਾ ਹੈ, ਅੱਜ ਅਸੀਂ ਇਹ ਇਲਾਕੇ ਦੇ ਰਾਜੇ ਅਖਵਾਉਂਦੇ ਹਾਂ। ਜੇ ਇਹ ਇਲਾਕਾ ਜਿਹੜਾ ਵਧੀਆ ਆਬਾਦ ਹੋ ਗਿਆ, ਵਧੀਆ ਫਸਲ ਵਾੜੀਆਂ ਹੋ ਗਈਆਂ, ਤੇ ਇਹਨਾਂ ਤੁਰਕਾਂ ਨੇ ਆ ਕਰਕੇ ਜੋ ਦਾਸ ਨੇ ਬੇਨਤੀ ਕੀਤੀ ਨਾ ਪਿਆਰਿਓ, ਤੁਸੀਂ ਖੁਦ ਵਿਚਾਰ ਕਰੋ ਜੋ ਐਵੇਂ ਨਾ ਜਿੱਥੇ ਕੁਛ ਵੀ ਨਹੀਂ ਹੁੰਦਾ, ਸਰਕੰਡੇ ਹੁੰਦੇ, ਮਰੂ ਅਸਥਾਨ ਜਿੱਥੇ ਹੁੰਦਾ, ਨਿਕੰਮੀ ਜ਼ਮੀਨ ਹੋਵੇ, ਕਲਰੀ ਜ਼ਮੀਨ ਕਿਸੇ ਬੰਦੇ ਨੂੰ ਗਿਫਟ ਕਰੋ, ਬੋਲੋ ਕਿ ਭਾਈ ਲੈ ਆ, ਤੂੰ ਮੰਗਦਾ ਨਾ, ਤੂੰ ਕਹਿੰਦਾ ਕਿ ਇਹ ਇਲਾਕੇ ਦੇ ਵਿੱਚ 50 ਲੱਖ ਦਾ ਕਿੱਲਾ ਲੈਣਾ, 1 ਕਰੋੜ ਦਾ ਕਿੱਲਾ ਲੈਣਾ, ਛੱਡ ਭਾਈ ਉੱਥੇ ਆ ਜਾ, ਤੈਨੂੰ 1000 ਕਿੱਲਾ ਜ਼ਮੀਨ ਦਵਾਂਗੇ ਉਹ ਵੀ ਮੁਫ਼ਤ। ਉਹਨੇ ਕਹਿਣਾ ਨਹੀਂ ਭਾਈ, ਤੂੰ ਆਪਣੀ ਜ਼ਮੀਨ ਆਪਣੇ ਕੋਲ ਰੱਖ, ਲੈ ਕੇ ਕੀ ਕਰਾਂਗਾ, ਉੱਥੇ ਹੋਣਾ ਕੱਖ ਵੀ ਨਹੀਂ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਆ ਇਲਾਕਾ ਜਿਹੜਾ ਸੀ ਇਹ ਬੀਆਬਾਨ ਬੰਜਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕੋਈ ਜ਼ਿਆਦੀ ਫਸਲ ਵਾੜੀ ਨਹੀਂ ਹੁੰਦੀ, ਤਾਂ ਕਰਕੇ ਇਹ ਤੁਰਕਾਂ ਦਾ ਇੱਥੇ ਰਾਜ ਨਹੀਂ ਗਿਆ। ਇਹਨਾਂ ਨੇ ਕਿਹਾ ਮਹਾਰਾਜ ਜੇ ਇੱਥੇ ਵਧੀਆ ਫਸਲ ਵਾੜੀ ਹੋਵੇਗੀ, ਵਧੀਆ ਇੱਥੇ ਅੰਨ ਪਾਣੀ ਪੈਦਾ ਹੋਵੇਗਾ, ਤੁਰਕਾਂ ਨੇ ਇੱਥੇ ਵੀ ਆ ਜਾਣਾ, ਇਹਨਾਂ ਨੇ ਸਾਨੂੰ ਮਾਰ ਕੁੱਟ ਕੇ ਲੁੱਟ ਲੈਣਾ, ਅੱਜ ਰਾਜ ਅਸੀਂ ਕਰਦੇ ਹਾਂ, ਸਾਨੂੰ ਗੁਲਾਮ ਬਣਾ ਕੇ ਰੱਖਣਾ। ਮਹਾਰਾਜ ਸਾਨੂੰ ਇਹ ਰਾਜ ਪਾਠ ਨਹੀਂ ਚਾਹੀਦਾ, ਇਹ ਵਧੀਆ ਫਸਲ ਵਾੜੀ ਨਹੀਂ ਚਾਹੀਦੀ ਹੈ। ਮਹਾਰਾਜ ਸਾਨੂੰ ਤਾਂ ਉਹੀ ਦਾਲ ਮੋਠ ਬਾਜਰਾ ਉਹੀ ਮਿਲ ਗਿਆ, ਆਹੀ ਸਾਡੇ ਲਈ ਬਹੁਤ ਹੈ। ਇਸ ਤਰ੍ਹਾਂ ਮਹਾਰਾਜ ਜੀ ਦਾ ਇਹਨਾਂ ਨੇ ਦੂਜੀ ਤੀਜੀ ਵਾਰੀ ਬਚਨ ਜਿਹੜਾ ਮੋੜਨਾ ਕੀਤਾ, ਫਿਰ ਵੀ ਸਤਿਗੁਰੂ ਮਹਾਰਾਜ ਜੀ ਨੇ ਜੋ ਬਚਨ ਕੀਤਾ, ਜੋ ਅੱਜ ਵੀ ਪਿਆਰਿਓ ਇਹ ਮਹਾਰਾਜ ਜੀ ਦੇ ਬਚਨਾਂ ਕਰਕੇ ਜੋ ਗੁਰੂ ਕਾ ਮਾਲਵਾ ਜਿਹੜਾ ਮਾਲੋ ਮਾਲ ਹੋ ਰਿਹਾ, ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਵਿੱਚ ਸਰਵਣ ਕਰਨਾ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਆਓ, ਸਾਰੇ ਗਾਜ ਵੱਜ ਕਰਕੇ ਫਤਿਹ ਬੁਲਾਈਏ।

0: ਸਿੰਘਾ ਜੀ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀਆਂ ਕੇ ਤੋ ਸਮਾਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਪੜਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ, ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ, ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖਿਓ ਜਲ ਸਦਾ ਸੁਖੀ, ਨਾਨਕ ਸਿਮਰਤੇ ਗ੍ਰਾਮ ਕਲੀ ਮਹਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ

ਸਾਚਾ ਨਾਉ। ਸਚੇ ਨਾਮ ਕੀ ਲਾਗੈ ਭੂਕ, ਉਤ ਭੂਖੈ ਖਾਏ ਚਲੀਐ ਦੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ,

ਦਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਿਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ

ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ। ਧ੍ਰਿਗ ਜੀਵੈ ਧ੍ਰਿਗ ਜੀਵਾਸ, ਜਿਨ ਹਰਿ ਜਿਨ ਸਤਿਗੁਰ ਸੰਗਤ ਪਾਈ, ਤਿਨ

ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ, ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਹਾਂ ਪਾਈ ਰਹਾ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ

ਵੀ ਸਰੀਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤੇਰੇ ਕਿਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਗ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤਿਵਾਨ ਸੌ ਦਵਰ ਕਰ ਕਾਟ ਦਿਓ ਅਸਧੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ।

ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹਿ, ਕੈਤਪ ਆਵਤ ਹੈ ਜੂੰ ਕਰ ਅਰ ਔਰ ਜੰਝਾਰ, ਜਿਤੁ ਗ੍ਰਹਿ ਕੋ ਤੋਹਿ ਤਿਆਗ, ਕਹਾਂ ਚਿਤ ਤਾਮ ਧਰੋ, ਅਬ ਰੀਜ ਕੇ ਦੇਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਣ ਲਗ ਤਰੀਏ, ਸਭਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੇ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੈ ਛੱਡ ਜਾਹੇ। ਭਉ ਜਲ ਬਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ।

ਤੇਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਵ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਵ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੋਰ ਹਾਜ਼ਰਾ ਜ਼ੋਰ ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਿਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ, ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖਸਰ ਜੀ, ਵਿਵੇਕਸਰ ਜੀ, ਰਾਮਸਰ ਜੀ, ਕੌਲਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮਿਲ, ਬੋਲੋ ਜੀ। ਸਾਹਿਬ ਜੀ ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਿਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗਨ ਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸਰਬਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ, ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

वाहिगुरु वाहिगुरु। वाहिगुरु वाहिगुरु। वाहिगुरु।

ਪੌੜੀ ਨਾਨਕ ਜੋ ਭਾਈ ਕੇ ਲਿਖਣਾਵੈ ਤ੍ਰਮ ਬਹਾਲਿਆ ਉੱਤੇ ਸੱਚੀ ਸੱਜਣ ਬੜੇ ਚੁਣੁਕ ਕਟੇ ਜਮਾਲਿਆ ਤਾਂ ਪਹਿਨ ਕੜਿਆਰ ਮੋਹ ਕਾਲੇ ਦੁਜਗ ਝਾਲਿਆ ਤੇਰੇ ਨਰ ਤੇ ਸੱਜਣ ਗੇ ਹਾਰ ਕੇ ਸਿਟਕਣ ਵਾਲਿਆ।

ਨਾਨ ਜੰਤੂ ਪਾ ਕੇ ਸੰਭਾਲੇ ਸਬਨਾ ਜਿਨ ਕਰਤੇਕ ਨਾ ਕੀਆ ਚਿੰਤਾ ਪਹੇ ਕਨੇਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿ

ਅਲ ਮਲ ਖਾਇ ਸੇ ਛਾਇ ਪੈ ਮੂਰ ਕੰਦੇ ਪਤ ਗਵਾਈ ਵਿੜਨਾਵਿਕ ਸਥਾਨਾ ਪੈ ਰਹਿ ਬਿਬਾਣੀ ਮਣੀ ਮਸਾਣੀ ਅੰਧਨਾ ਜਾਣੇ ਪਿਰਪਸਤਾਣੀ ਸਤਿਗੁਰ ਬੇਟੇ ਸੋ ਸੁਖ ਪੈ ਹਰ ਕਾ ਨਾਮ ਵਸਾਏ ਨਾਨਕ ਨਦਰ ਕਰੇ ਸੁਪਾਇਆ ਸੰਦੇਸ ਤੇ ਨੇ ਕੇਵਲ ਹਉ ਮੈਂ ਸ਼ਬਦ ਜਿਰਾਇ।

ਕਲ ਮਹਿ ਭੇਦ ਅਤਰ ਮੁਹਾ ਨਾਮ ਦਿਆਲ ਭਇਆ ਨਿਨ ਵਸਤਰ ਲੈ ਕਪੜੇ ਪਰ ਤੁਰਕਟਾਣ ਅਮਲ ਕਿਆ ਚਾਰੇ ਵਿਦ ਸਚਾਰ ਪੜੇ ਗੁਣ ਤਿੰਨ ਚਾਰ।

0: ਜਗਟੇ ਘਾਲੇ ਦੇ ਮਹੰਦਾ ਪਹਿਲਾ
1: ਜੋ ਜਰੂਰ।

ਸਤਿਪ੍ਰਵਟਾ ਕਰ ਸਾਲਾਏ ਜਿਸ ਵਿੱਚ ਵੱਡੀਆਂ ਵੱਡੀਆਂ ਆ ਸਹਿਮਲਤ ਨਦਰੀਆਂ ਗਤ ਭਾਣਾ ਤਾ ਮਨ ਵਸਾਈਆਂ ਕਰ ਹੁਕਮ ਮਸਤਕ ਸਤਰ ਵਿੱਚ ਹਮਾਰ ਕੜੀਆਂ ਬਰੀਆਈਆਂ ਸਹਿਤ ਠਹਿ ਨੌ ਨਿਤ ਪਾਈਆਂ ਸਹਿਤ ਠਹਿ ਨੌ ਨਿਤ ਪਾਈਆਂ ਗੁਰ ਸਿੱਖਾਂ

ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਤੂੰ ਚੁਣ ਘੜੀਏ ਕਿਤਾ ਆਪੋ ਆਪਣਾ ਆਪ ਹੀ ਲਿਖਾ ਛੱਡੀਏ ਜਾ ਰਹਿਣਾ ਨਾਹੀ ਐਤ ਜਗਤਾ ਕਹਿਦ ਗਾਰ ਗੁੰਡੀਏ ਮੰਦਾ ਕਿਸ ਨਾ ਕੇ ਪੜਕ ਰਹੇ ਉਜੀਏ ਮੁਰਖੇ ਨਾਲ ਨਾ ਲੁਜੀਏ ਮੁਰਖੇ ਨਾਲ ਨਾ ਲੁਜੀਏ ਗੁਰ ਸਿੱਖਾ।